ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਹੁੰਦੇ ਸੀ ਤਿੰਨੇ ਕੇਵਲ ਹਉ ਮੈਂ ਸ਼ਬਦ ਜਲਾ

Voyage.

ਸਾਧਨਾ ਮਾਰੀਏ ਜਿਹਾ ਕਰਨਾ ਦੇਵੀ।

ਆਪਣਾ ਪਹਿਲੇ ਖਸਦੀ ਹੈ।

ਦੇਖਿਆ ਕੀਤਾ ਆਪਣਾ ਤਰਕ ਚੀ ਪੱਕੀ ਸਾਰੀ ਹੈ ਜੋ ਆਇਆ ਸੋਚਾਂ ਸੀ ਸਭ ਕੋਈ ਆਈ ਵਾਰੀ ਹੈ ਦੱਸ ਕੇ

ਚਾਲੀਏ ਕੁਝ ਕਹਾ।

करहो हर प्रभु का एत मार्ग भैण मिलिए।

सब मन तन जियो करहु हर प्रभ का इत मार्ग मैंने मिलिया।

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ

ਜਿਨੀ ਸਯਾਤਾਂ ਸਾਈਂ ਝੜ ਝੜ ਪਮਰੇ ਕੱਚੀ ਬਿਰਹੀ ਦਿਨਾਂ ਕਰ ਨ ਆਈ

ਧੂੜੀ ਵਿੱਚ ਲੜੰਦੜੀ ਸੋਹਾ, ਨਾਨਕ ਤੈਂ ਸ਼ਾਹ ਨਾਲੇ। ਧੂੜੀ ਵਿੱਚ ਲੜੰਦੜੀ ਸੋਹਾ, ਨਾਨਕ ਤੈਂ ਸ਼ਾਹ ਨਾਲੇ। ਬੇਸ਼ੁਮਾਰ ਅਥਾ ਅਗਨਤ ਅਤੋਲਹਿ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਜੁਗੋ ਜੁਗ ਅਟਲ ਦੀਨ ਅਰਦੁਨੀ ਦੇ ਮਾਲਕ ਸਰਵਰੇ ਕਾਇਨਾਤ ਦੇ ਸਾਂਝੇ ਰਹਿਬਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਨੇ ਬੜਾ ਤਰਸ ਕੀਤਾ ਹੈ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵਾਲਿਓ, ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਚੱਲ ਰਹੀਆਂ ਨੇ, ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਔਰ ਗੁਰਬਾਣੀ ਦੀ ਵਿਚਾਰ ਆਪ ਕਰਵਾ ਲੈਣ ਔਰ ਆਪ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਹੇ, ਆਪਣੀਆਂ ਮਨ ਵਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਨਾਮ ਸ੍ਰੀ

0: क्यों कर हर दर्शन पावा, हाँ जाए पुछा अपने सतगुरै, गुर पुछ मन मुगद समझावा।
1: जिस पावन शब्द का पाठ आप संगत ने बड़े प्यार सत्कार के नाल मानयोग भाई साहब होर पासों सरवण किया है, ये पावन बचन चौथे पातशाह गुरु रामदास साहिब जी के मुखारबिन तो उच्चारण किए हुए वडहंस राग दे अंदर गुरु ग्रंथ साहब जी के पावन अंग 561 और 62 दे उपर ये पावन बचन सुभायमान है। इस शब्द विच जी गुरु साहब ने 6 पदे बख्शिश किते ने और 6 पदियां दे विचों पहले 3 पदियां दा पाठ आपां संगती रूप विच सरवण कीता है। चौथे घर दे विच चौथे पातशाह ने दूसरे घर दा जिक्र इहदे विच कीता, वडहंस राग दा नाम है। फिर अकाल पुरख परमेश्वर जी का मंगल, एको ओंकार सत गुर प्रसाद, वो मालिक एक है, उहदे वर्गा कोई नहीं, सभना विच रस एक रस वस रहा, स्वर स्वरूप होके बैठा है, मिलदा गुरु की बख्शिश नाल है ते सदा अटल है, वह सदीव रहण वाला है। इस शब्द विच ना जी गुरु साहब ने अकाल पुरख जी दे मिलाप वास्ते गुरु पातशाह दे अगे बेनतियां कीतियां ने, तरले कीते ने गुरु साहब अगे भी मैं अकाल पुरख दा दर्शन करना चाहुंदा आ, उहदे दीदार लोचदा हाँ, मेरा मन उहदे दर्शन चाहुंदा है, मेरा मन लोचै गुर दर्शन ताई, बिलप करै चात्रिक की न्याई, त्रिखा ना उतरै शांत ना आवै, बिन देखे गुर दरसारे जियो, हों कोली जियो कोल कुमाई। कहिंदे मैं उस गुरु तो कुरबान, बस उस अवस्था नू जी, वह बचन गुरु अर्जन साहब जी दा, उसे अवस्था का जिक्र तन गुरु रामदास पातशाह ने किया भी मैं मन वड्डी आस हरे, वड्डी आस मतलब मैं बहुत वड्डी आसा अपने मन विच धारी हुई है, ख्वाहिश अपने मन विच, इच्छा अपने मन विच रखी है, ते इच्छा कादी है क्यों कर हर दर्शन पावा, किवें करके मैं अकाल पुरख परमेश्वर दे दर्शन पावा, मैनू उहदे दर्शन मिलन, ਇਹ ਕੀ ਹੈ ਮੈਂ ਮਨ ਵੱਡੀ ਆਸ ਹਰੇ, ਇਹ ਮੇਰੇ ਮਨ ਦੀ ਆਸ ਹੈ ਔਰ ਬਹੁਤ ਵੱਡੀ ਆਸ ਹੈ। ਇਹਨੂੰ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਵੀ ਮੈਂ ਇੱਛਾ ਹੈ ਮੇਰੀ ਪੂਰੀ ਹੋ ਗਈ ਤਾਂ ਵੀ ਕੋਈ ਨਹੀਂ ਨਾ ਪੂਰੀ ਹੋ, ਕਹਿੰਦੇ ਵੱਡੀ ਆਸ ਹੈ ਮੇਰੇ ਮਨ ਦੀ ਹੈ ਵੀ ਮੈਂ ਦਰਸ਼ਨ ਚਾਹੁੰਦਾ ਹਾਂ। ਫਿਰ ਹੁਣ ਦਰਸ਼ਨਾਂ ਵਾਸਤੇ ਹਉਂ ਜਾਏ ਪੁੱਛਾਂ ਆਪਣੇ ਸਤਿਗੁਰੈ, मैं अपने गुरु को जाके पुछदा, गुर पुछ गुरु नू पुछ के मन मुगद मूर्ख मन समझावा, इनू मैं समझावा, इनू समझाउण दा यतन करा ना, इनू अकल दिया, गुरु नू पुछ के भी मन दर्शन किवें मिलणगे, दीदार किवें मिलणगे ना। हुण पहलियां पहले पदे विच पहलियां दो पंगतियां जी, ਪਹਿਲਾਂ ਸਤਿਗੁਰੂ ਕਹਿ ਰਹੇ ਮੈਂ ਮਨ ਵੱਡੀ ਆਸ ਹਰੇ, ਮੇਰੇ ਮਨ ਦੇ ਵਿੱਚ ਵੱਡੀ ਆਸ ਹੈ, ਵੱਡੀ ਇੱਛਾ ਹੈ। ਔਰ ਇੱਛਾ ਹੈ ਕਿਉਂ ਕਰ ਹਰ ਦਰਸ਼ਨ ਪਾਵਾਂ, ਕਿਹੜੇ ਤਰੀਕੇ ਨਾਲ, ਕਿਹੜੇ ਢੰਗ ਦੇ ਨਾਲ ਮੈਂ ਹਰੀ ਪਰਮੇਸ਼ਰ ਦੇ ਦਰਸ਼ਨ ਪਾਵਾਂ, ਉਹਦੇ ਦੀਦਾਰ ਮਿਲ। ਹੁਣ ਉਹਦੇ ਲਈ ਦਰਸ਼ਨਾਂ ਵਾਸਤੇ ਇੱਕ ਇੱਦਾਂ ਕਹਿ ਲਓ ਵੀ ਇੱਛਾ ਤਾਂ ਆਪਣੀ ਜ਼ਾਹਰ ਕਰਤੀ ਵੀ ਮੈਂ ਚਾਹੁੰਦਾ ਹਾਂ, ਮੇਰੀ ਇੱਛਾ ਹੈ। ਅਤੇ ਇੱਛਾ ਜ਼ਾਹਰ ਕਿਹਦੇ ਅੱਗੇ ਕੀਤੀ ਹੈ? ਗੁਰੂ ਅੱਗੇ। ਮੈਂ ਜਾਏ ਪੁੱਛਾਂ ਆਪਣੇ ਸਤਿਗੁਰ ਹੈ ਨਾ, ਹਾਂ ਜਾਏ ਪੁੱਛਾਂ ਆਪਣੇ ਸਤਿਗੁਰ ਹੈ ਵੀ ਮੈਂ ਆਪਣੇ ਗੁਰੂ ਨੂੰ ਜਾ ਕੇ ਪੁੱਛਦਾ ਵੀ ਸਤਿਗੁਰੂ ਜੇ ਉਹਦੇ ਦਰਸ਼ਨ ਕਰਨੇ ਹੋਣ ਫਿਰ ਕੀ ਤਰੀਕਾ ਵਰਤਿਆ ਜਾਂਦਾ, ਕਿਹੜਾ ਤਰੀਕਾ ਵਰਤਾਂ ਵੀ ਮੈਨੂੰ ਰੱਬ ਦੇ ਦਰਸ਼ਨ ਹੋ ਜਾਣ। ਫਿਰ ਸਤਿਗੁਰੂ ਕੋਲੋਂ ਮੱਤ ਲੈਣੀ ਪਏਗੀ। ਹੁਣ ਇੱਕ ਬਾਣੀ ਦਾ ਨਾ ਜੀ ਇੱਕ ਬਚਨ ਹੈ, ਗੁਰੂ ਅਰਜਨ ਸਾਹਿਬ, ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੇ ਸਭ ਗਿਆ, ਸਹਿਜ ਸੈਨ ਅਰ ਸੁਖਮਨ ਨਾਰੀ ਊਂਦ ਕਮਲ ਬਿਗ ਸਇਆ, ਦੇਖੋ ਅਚਰਜ ਪਇਆ, ਜਿਹੇ ਠਾਕੁਰ ਕਉ ਸੁਨਤ ਅਗਾਧ ਬੋਧ, ਸੋ ਹਿਰਦੈ ਗੁਰ ਦਇਆ। ਉਹ ਗੁਰੂ ਨੇ ਹਿਰਦੇ ਵਿੱਚ ਦੇਤਾ ਦਰਸ਼ਨ ਕਰਨੇ ਨਾ। ਮੈਂ ਮਨ ਵੱਡੀ ਆਸ ਹਰੇ, ਕਿਉਂ ਕਰ ਹਰ ਦਰਸ਼ਨ ਪਾਵਾਂ, ਇਹ ਮੇਰੀ ਆਸ ਹੈ, ਇੱਛਾ ਹੈ ਮੇਰੀ, ਮੈਂ ਰੱਬ ਦੇ ਦਰਸ਼ਨ ਕਰਾਂ। ਫਿਰ ਸਤਿਗੁਰੂ ਕਹਿੰਦੇ ਹੁਣ ਦਰਸ਼ਨ ਕਰਨੇ ਨੇ, ਮਨ ਦੀ ਆਸ ਹੈ, ਇੱਛਾ ਮੈਂ ਮਨ ਦੀ ਰੱਖੀ ਕਿਹਦੇ ਅੱਗੇ ਹੈ? ਆਪਣੇ ਗੁਰੂ ਅੱਗੇ। ਹੁਣ ਜਿਨ੍ਹਾਂ ਦਾ ਜਿਨ੍ਹਾਂ ਦੀ ਅਰਜ਼ੋਈ ਗੁਰੂ ਅੱਗੇ ਹੈ, ਮਾਲਕ ਕਹਿੰਦੇ ਉਹਨੇ ਨਾ ਉਸ ਅਕਾਲ ਦੇ ਦਰਸ਼ਨ ਕਰਵਾਏ ਕਿ ਜਿਹੇ ਠਾਕੁਰ ਕਉ, ਜਿਸ ਠਾਕੁਰ ਨੂੰ ਅੱਜ ਤੱਕ ਇਹੀ ਸੁਣਿਆ ਅਗਾਧ ਹੈ, ਬੋਧ ਹੈ, ਜਿਹਦਾ ਕੋਈ ਥਾ ਪਾਰਾਵਾਰ ਨਹੀਂ, ਸੋ ਉਹ ਠਾਕੁਰ ਹਿਰਦੈ ਗੁਰ ਦਇਆ, ਗੁਰੂ ਨੇ ਹਿਰਦੇ ਵਿੱਚ ਹੀ ਦੇਤਾ। ਕਹਿੰਦੇ ਉਹ ਹਿਰਦੇ ਵਿੱਚ ਹੀ ਮਿਲ ਗਿਆ। ਹੁਣ ਉਹ ਹਿਰਦੇ ਵਿੱਚ ਮਿਲਿਆ ਕਿਵੇਂ ਹੈ? ਸੋ ਹਿਰਦੈ ਗੁਰ ਦਇਆ। ਹੁਣ ਮਾਲਕ ਜੀ ਕਹਿੰਦੇ ਇੱਕ ਤਾਂ ਮੇਰਾ ਮਨ ਰੂਪੀ ਕੌਲ ਜਿਹੜਾ ਮੁਰਝਾਇਆ ਹੋਇਆ ਸੀ ਉਹ ਖਿੜ ਪਿਆ, ਫਿਰ ਇਹਦੇ ਮੁਰਝਾਉਣ ਦਾ ਜਿਹੜਾ ਕਾਰਨ ਸੀ, ਜੋਏ ਦੂਤ ਮੋਹੇ ਬਹੁਤ ਸੰਤਾਵਤ, ਜਿਹੜੇ ਦੂਤ ਮੇਰੇ ਅੰਦਰ ਬੈਠੇ ਹੋਏ ਮੈਨੂੰ ਰੋਜ਼ ਸਤਾ ਰਹੇ ਸੀ ਤੇ ਭਿਆਨਕ ਭਇਆ, ਉਹ ਸਾਰੇ ਹੁਣ ਭਿਆਨਕ ਹੋ ਗਏ, ਭਾਵ ਡਰਨ ਲੱਗ ਪਏ ਸਾਰੇ। ਜਦੋਂ ਉਹ ਡਰਨ ਲੱਗੇ ਨਾ, ਉਹਨਾਂ ਡਰਦਿਆਂ ਨੇ ਹੁਣ ਮੇਰੇ ਅੱਗੇ ਤਰਲੇ ਕਰਨੇ ਸ਼ੁਰੂ ਕਰਤੇ। ਕੀ ਤਰਲੇ ਕਰ ਰਹੇ? ਕਰੇ ਬੇਨਤੀ, ਉਹ ਬੇਨਤੀ ਕਰ ਰਹੇ ਰਾਖ ਠਾਕੁਰ ਤੇ, ਸਾਨੂੰ ਆਪਣੇ ਮਾਲਕ ਤੋਂ ਬਚਾ ਲਾ, ਹਮ ਤੇਰੀ ਸ਼ਰਨ ਆਇਆ, ਅਸੀਂ ਸਾਰੇ ਤੇਰੀ ਸ਼ਰਨ ਵਿੱਚ ਹਾਂ। ਹੁਣ ਸਤਿਗੁਰੂ ਕਹਿੰਦੇ ਨੇ ਵੀ ਗੁਰੂ ਨੂੰ ਮਿਲ ਕੇ ਮੈਂ ਪੁੱਛਾਂ, ਹਾਂ ਜਾਏ ਪੁੱਛਾਂ ਆਪਣੇ ਸਤਿਗੁਰ ਹੈ, ਗੁਰ ਪੁੱਛ ਮਨ ਮੁਗਧ ਸਮਝਾਵਾਂ। ਮੂਰਖ ਮਨ ਨੂੰ ਸਮਝਾਉਣਾ, ਅਤੇ ਮੂਰਖ ਮਨ ਜਿਹੜਾ ਇਹ ਤਾਂ ਊਂਦ ਊਂਦ ਕਮਲ ਹੈ ਨਾ, ਊਂਦ ਮਤਲਬ ਮੁਰਝਾਇਆ ਹੋਇਆ, ਉਲਟਿਆ ਹੋਇਆ ਕਮਲ, ਜਦੋਂ ਮੁਰਝਾਉਂਦਾ ਉਦੋਂ ਹੇਠਾਂ ਵੱਲ ਨੂੰ ਮੂੰਹ ਕਰ ਲੈਂਦਾ। ਫਿਰ ਸਤਿਗੁਰੂ ਕਹਿੰਦੇ ਜਦੋਂ ਇਹ ਖਿੜਾਓ ਵਿੱਚ ਆਉਂਦਾ, ਖੇੜੇ ਵਿੱਚ ਆਉਂਦਾ, ਪਹਿਲਾਂ ਤਾਂ ਸਿੱਧਾ ਹੁੰਦਾ, ਫਿਰ ਪੰਖੜੀਆਂ ਪੱਤੀਆਂ ਇਹਦੀਆਂ ਖਿੜਦੀਆਂ ਨੇ, ਅਤੇ ਜਿਹੜਾ ਮੂਰਖ ਮਨ ਹੈ ਇਹਨੂੰ ਸਮਝਾਉਣ ਦੇ ਲਈ ਗੁਰ ਪੁੱਛ ਮਨ ਮੁਗਧ ਸਮਝਾਵਾਂ। ਕਹਿੰਦੇ ਮੈਂ ਆਪਣੇ ਗੁਰੂ ਨੂੰ ਪੁੱਛ ਕੇ ਆਪਣੇ ਮੂਰਖ ਮਨ ਨੂੰ ਸਮਝਾਉਣਾ, ਸਮਝਾਉਣ ਦਾ ਯਤਨ ਕਰਾਂ। ਅਤੇ ਮਨ ਨੂੰ ਸਮਝਾਉਣਾ ਕੀ ਹੈ? ਕਿਉਂ ਕਰ ਹਰ ਦਰਸ਼ਨ ਮਨਾ, ਆਪਾਂ ਦਰਸ਼ਨ ਕਰਨੇ ਨੇ, ਆਪਾਂ ਅਕਾਲ ਪੁਰਖ ਦਾ ਦੀਦਾਰ ਕਰਨਾ। ਮਨ ਨੂੰ ਇਹ ਸਮਝਾਉਣ, ਜਿਹੜਾ ਮਨ ਦੁਨਿਆਵੀ ਝਮੇਲਿਆਂ ਦੇ ਵਿੱਚ ਉਲਝਿਆ ਬੈਠਾ ਹੈ, ਦੁਨਿਆਵੀ ਝਮੇਲਿਆਂ 'ਚ ਉਲਝਿਆ ਬੈਠਾ। ਉਸ ਮੂਰਖ ਮਨ ਨੂੰ ਇਹ ਸਮਝਾਉਣਾ ਵੀ ਮਨਾ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਜਿੱਥੇ ਤੂੰ ਫਸਿਆ ਬੈਠਾ ਉੱਥੇ ਕੁਛ ਨਹੀਂ ਹੈ। ਹੁਣ ਮਨ ਕਿੱਥੇ ਫਸਿਆ ਜੀ? ਮਨ ਤੇ ਲਾਲਚ ਵਿੱਚ, ਲੋਭ ਵਿੱਚ ਫਸਿਆ ਬੈਠਾ ਨਾ, ਵਿਕਾਰਾਂ 'ਚ ਫਸਿਆ ਬੈਠਾ। ਔਰ ਜਿਨ੍ਹਾਂ ਕਾਰਜਾਂ ਵਿੱਚ ਮਨ ਲੱਗਾ ਹੋਇਆ, ਅਵਰ ਕਾਜ ਤੇਰੇ ਕਿਤੇ ਨਾ ਕੰਮ, ਮਨ ਵਿਕਾਰੀ ਵਿਹੜਿਆ, ਮਨ ਵਿਕਾਰਾਂ ਵਿੱਚ ਵਿਹੜਿਆ ਹੋਇਆ ਹੈ। ਔਰ ਇਹ ਵਿਕਾਰਾਂ ਵਿੱਚ ਵਿਹੜਿਆ, ਵਿਕਾਰਾਂ ਵਿੱਚ ਹੀ ਲੱਗਾ, ਤੇ ਇਹਨੂੰ ਵਿਕਾਰਾਂ ਵਿੱਚ ਲੱਗੇ ਨੂੰ ਹੀ ਕਿਹਾ, ਜਿਨ੍ਹਾਂ ਵਿੱਚ ਤੂੰ ਲੱਗੇ ਤੇਰਾ ਕਿਤੇ ਨਾ ਕੰਮ। ਹੁਣ ਜਿਹੜਾ ਮਨ ਲਾਲਚੀ ਹੋਇਆ, ਲਾਲਚ ਉਹਦੇ ਕੇਸ ਕੰਮ ਹੈ। ਜਿਹੜਾ ਮਨ ਹੰਕਾਰੀ ਹੋਇਆ ਬੈਠਾ, ਹੰਕਾਰ ਉਹਦਾ ਕੇਸ ਕੰਮ ਹੈ। ਜਾਂ ਜਿਹੜਾ ਮਨ ਕਾਮ ਵਿੱਚ ਫਸਿਆ ਹੋਇਆ, ਕਾਮ ਉਹਦੇ ਕਿਸ ਕੰਮ ਹੈ। ਸਤਿਗੁਰੂ ਤਾਂ ਇਹ ਵੀ ਕਹਿ ਰਹੇ ਨੇ, ਨਿਮਖ ਕਾਮ ਸਵਾਦ ਕਾਰਨ ਹੈ, ਕੋਟ ਦਿਵਸ ਦੁੱਖ ਪਾਵੇ। ਮਨ ਰਸ ਮਾਨਣਾ ਚਾਹੁੰਦਾ ਕਿਉਂਕਿ ਫਸਿਆ ਹੋਇਆ, ਰਸਾਂ 'ਚ ਗਲਤਾਨ ਹੈ ਨਾ। ਅਤੇ ਜਿਹੜਾ ਮਨ ਰਸਾਂ 'ਚ ਗਲਤਾਨ ਹੈ, ਉਹਨੂੰ ਦੱਸਣਾ ਹੀ ਪਏਗਾ ਨਾ, ਮੂਰਖ ਮਨਾ ਅਵਰ ਕਾਜ ਫਿਰੇ ਕਿਤੇ ਨਾ ਕੰਮ, ਤੂੰ ਕਿੱਥੇ ਬੈਠਾ। ਫਿਰ ਮਨ ਵੀ ਅੱਗੋਂ ਜੇ ਇਹ ਕੰਮ ਨਹੀਂ ਫਿਰ ਮੈਂ ਕਰਾਂ ਕੀ? ਸਤਿਗੁਰੂ ਫਿਰ ਕਹਿੰਦੇ ਮਿਲ ਸਾਧ ਸੰਗਤ, ਉੱਥੇ ਤਾਂ ਪਹੁੰਚਦਾ ਹੀ ਨਹੀਂ ਇਹ। ਅਤੇ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ ਜੀ, ਸਤ ਸੰਗਤ ਵਿੱਚ ਆ ਕੇ ਵੀ ਮਨ ਲਾਲਚ ਲੈ ਕੇ ਆਉਂਦਾ ਹੈ। ਗੁਰੂ ਕੋਲ ਮਨ ਲਾਲਚ ਲੈ ਕੇ ਆਉਂਦਾ ਹੈ ਕਿ ਨਹੀਂ ਆਉਂਦਾ? ਜਾਂ ਇਉਂ ਕਹਿ ਲਓ, ਲਾਲਚ ਹੈ ਜਿਹਦੇ ਵਿੱਚ ਫਸਿਆ ਮਨ, ਫਿਰ ਇਹ ਗੁਰੂ ਕੋਲ ਆਉਂਦਾ। ਹੁਣ ਲਾਲਚ ਕੀ? ਮੈਂ ਗੁਰੂ ਕੋਲ ਜਾਵਾਂਗਾ, ਮੇਰੀ ਇਹ ਵੀ ਮੰਗ ਪੂਰੀ ਹੋਏਗੀ, ਗੁਰੂ ਕੋਲ ਜਾਵਾਂਗੇ ਮੇਰੀ ਇਹ। ਪਰ ਜਿਹੜੀ ਅਸਲ ਵਿੱਚ ਮੰਗ ਹੈ ਉਹ ਕੀ ਹੈ? ਕਿਉਂ ਕਰ ਹਰ ਦਰਸ਼ਨ ਪਾਵਾਂ, ਆਸ ਤੇ ਇਹ ਹੋਣੀ ਚਾਹੀਦੀ ਹੈ। ਪਰ ਮਨ ਦੀ ਆਸ ਹੈ ਵੀ ਮੈਂ ਆਪਣੀਆਂ ਲਾਲਸਾਵਾਂ ਪੂਰੀਆਂ ਕਿਵੇਂ ਕਰਾਂ? ਫਿਰ ਇਹ ਮਨ ਲਾਲਚੀ ਹੋ ਕੇ ਗੁਰੂ ਕੋਲ ਆਉਂਦਾ ਨਾ, ਵੀ ਸਤਿਗੁਰੂ ਮੇਰਾ ਆਹ ਵੀ ਕਾਰਜ ਸਵਰ ਜੇ, ਮੇਰਾ ਆਹ ਵੀ ਕਾਰਜ ਬਣਾਵੇ, ਮੇਰਾ ਆਹ ਕਾਰਜ ਜਿਹੜਾ ਹੈ ਕਈ ਕਿੰਨੇ ਲੰਮੇ ਸਮੇਂ ਤੋਂ ਰੁਕਿਆ ਬੈਠਾ, ਇਹ ਕਾਰਜ ਸਫਲ ਹੋ ਜਾਵੇ। ਇਹ ਸਾਰੀਆਂ ਮਨ ਦੀਆਂ ਆਸਾਵਾਂ ਨੇ। ਪਰ ਜਿਹੜੀ ਆਸ ਮਨ ਦੀ ਹੋਣੀ ਚਾਹੀਦੀ ਹੈ ਉਹ ਮਨ ਨੂੰ ਅਜੇ ਤੱਕ ਪਤਾ ਨਹੀਂ, ਅਤੇ ਉਹ ਆਸ ਹੈ ਮੈਂ ਮਨ ਵੱਡੀ ਆਸ ਹਰੇ, ਕਿਉਂ ਕਰ ਹਰ ਦਰਸ਼ਨ ਪਾਵਾਂ, ਮੈਂ ਦੀਦਾਰ ਕਿਵੇਂ ਕਰਾਂ, ਦਰਸ਼ਨ ਕਿਵੇਂ ਕਰਾਂ। ਫਿਰ ਸਤਿਗੁਰੂ ਕਹਿੰਦੇ ਜੇ ਭਾਈ ਦੀਦਾਰ ਕਰਨੇ ਨੇ ਫਿਰ ਗੁਰੂ ਕੋਲੋਂ ਪੁੱਛ, ਗੁਰੂ ਕੀ ਆਖਦੇ ਨੇ। ਸਤਿਗੁਰੂ ਕਹਿੰਦੇ ਉਹ ਠਾਕੁਰ ਨੂੰ ਮਿਲਣਾ, ਉਹਦੇ ਦਰਸ਼ਨ ਕਰਨੇ ਨੇ, ਅਤੇ ਇੱਕ ਗੱਲ ਚੇਤਾ ਰੱਖ, ਇਸ ਅੱਖਾਂ ਦੇ ਨਾਲ, ਇਹਨਾਂ ਅੱਖਾਂ ਦੇ ਨਾਲ ਉਹ ਅਕਾਲ ਪੁਰਖ ਕਦੇ ਦਿਸਿਆ ਨਹੀਂ, ਕਦੇ ਨਹੀਂ ਦਿਸਿਆ। ਅਤੇ ਉਹਦੇ ਦਰਸ਼ਨ ਕਰਨੇ ਨੇ, ਫਿਰ ਇੱਕ ਗੱਲ ਪੱਲੇ ਨਾਲ ਬੰਨ ਲਾ, ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ। ਉਹਨੂੰ ਮਿਲਣ ਵਾਸਤੇ ਅਤੇ ਉਹਦੇ ਦਰਸ਼ਨਾਂ ਵਾਸਤੇ ਆਹ ਕੁਝ ਚਾਹੀਦਾ। ਭੈ ਕੇ ਚਰਨ, ਭੈ ਮਤਲਬ ਡਰ, ਡਰ ਦੇ ਪੈਰ ਹੋਣ। ਕਰ ਭਾਵ ਕੇ, ਭਾਵ ਭਾਵਨਾ ਪ੍ਰੇਮ ਭਾਉ, ਭੈ ਅਤੇ ਭਾਵਣੀ, ਇਹ ਦੋਵੇਂ ਚੀਜ਼ਾਂ ਹੋਣੀਆਂ ਚਾਹੀਦੀਆਂ। ਭੈ ਦੇ ਪੈਰ, ਭਾਵਣੀ ਦੇ ਹੱਥ। ਕਰ, ਕਰ ਦਾ ਮਤਲਬ ਉੱਥੇ ਹੱਥ। ਭੈ ਕੇ ਚਰਨ ਕਰ ਭਾਵ ਕੇ ਲੋਇਣ ਨੇਤਰ, ਸੁਰਤ ਕਰੇ ਅਤੇ ਆਪਣੇ ਸੁਰਤ ਦੀਆਂ ਅੱਖਾਂ ਬਣਾ ਲਾ। ਜਿੱਦਣ ਸੁਰਤ ਦੀਆਂ ਅੱਖਾਂ ਬਣਾ ਲਾਂਗੇ ਉਦਣ ਹਰ ਦਰਸ਼ਨ ਪਾਵਾਂ। ਉਦਣ ਕਿਉਂ ਦਾ ਜਵਾਬ ਮਿਲੇਗਾ। ਅਜੇ ਤਾਂ ਮਨ ਦੇ ਅੰਦਰ ਇਹ ਹੈ ਨਾ ਵੀ ਕਿਉਂ ਕਰ ਹਰ ਦਰਸ਼ਨ ਪਾਵਾਂ, ਕਿਵੇਂ ਹਾਸਲ ਕਰਾਂ ਦਰਸ਼ਨ। ਸਤਿਗੁਰੂ ਕਹਿੰਦੇ ਲੋਇਣ ਸੁਰਤ ਕਰੇ, ਉਦਣ ਕਿਵੇਂ ਦਾ ਜਵਾਬ ਕੀ ਹੈ? ਲੋਇਣ ਸੁਰਤ ਕਰੇ, ਜਦੋਂ ਅੱਖਾਂ ਸੁਰਤ ਦੀਆਂ ਬਣਾ ਲਏਗਾ ਫਿਰ ਕਿਉਂ ਨਹੀਂ ਪੁੱਛਦਾ, ਫਿਰ ਤਾਂ ਦਰਸ਼ਨ ਕਰੇਗਾ। ਫਿਰ ਜਿਨ੍ਹਾਂ ਦਰਸ਼ਨ ਕੀਤੇ ਜਾਂ ਦੀਦਾਰ ਕੀਤੇ, ਜਿਨ੍ਹਾਂ ਨੇ ਹਾਸਲ ਕੀਤਾ, ਉਹਨਾਂ ਨੇ ਇਹ ਕਿਹਾ ਹਰ ਮੰਦਰ ਇਹ ਸਰੀਰ ਹੈ, ਜਿੱਥੋਂ ਹਰ ਜਾਤਾ, ਇਹ ਸਰੀਰ ਰੱਬ ਦਾ ਘਰ ਹੈ। ਕਹਿੰਦੇ ਇੱਥੋਂ ਹੀ ਰੱਬ ਵੇਖਿਆ ਜਾਂਦਾ, ਇੱਥੋਂ ਹੀ ਰੱਬ ਵੇਖਿਆ ਜਾਂਦਾ ਹੈ। ਅਤੇ ਜਿਨ੍ਹਾਂ ਨੇ ਵੇਖਿਆ ਉਹਨਾਂ ਨੇ ਦੱਸਤਾ ਵੀ ਕਾਇਆ ਅੰਦਰ ਬੈਠਾ ਹੈ ਉਹ, ਜਿਨ੍ਹਾਂ ਨੇ ਦੀਦਾਰ ਕੀਤੇ ਦਰਸ਼ਨ ਪਾਏ ਉਹਨਾਂ ਨੇ ਕਿਹਾ ਉਹ ਸਾਡੇ ਵਿੱਚ ਬੈਠਾ ਹੈ, ਅਸੀਂ ਉਹਦਾ ਮਿਲਾਪ ਹਾਸਲ ਕੀਤਾ, ਉਹਦੇ ਨਾਲ ਬੈਠ ਕੇ ਵਿਚਾਰ ਕੀਤੀ ਹੈ। ਗੁਰਬਾਣੀ ਪੜ੍ਹੋ, ਗੁਰਬਾਣੀ ਕੀ ਹੈ? ਅਕਾਲ ਪੁਰਖ ਨਾਲ ਕੀਤੀਆਂ ਹੋਈਆਂ ਗੱਲਾਂ, ਭਗਤ ਸਾਹਿਬਾਨਾਂ ਦੀ ਬਾਣੀ ਪੜ੍ਹੋ। ਰੱਬੀ ਪਿਆਰਿਆਂ ਨੇ ਬੈਠ ਕੇ ਸਵਾਲ ਜਵਾਬ ਕੀਤੇ ਨਾ, ਵਿਚਾਰਾਂ ਵੀ ਕੀਤੀਆਂ, ਅੱਗੋਂ ਜਵਾਬ ਵੀ ਮਿਲੇ। ਜਦੋਂ ਵੀ ਪਾਵਨ ਬਾਣੀ ਪੜ੍ਹਾਂਗੇ ਨਾ ਜੀ, ਪਾਵਨ ਬਾਣੀ ਪੜ੍ਹਦੇ ਹਾਂ ਆਪਾਂ ਇਹ ਗੱਲ ਕਹਿੰਦੇ ਵੀ ਬਾਣੀ ਜੀਵਨ ਜਾਚ ਹੈ। ਜਿੱਥੇ ਬਾਣੀ ਜੀਵਨ ਜਾਚ ਹੈ, ਬਾਣੀ ਜੀਵਨ ਜਾਚ ਦੇ ਨਾਲ ਨਾਲ ਰੱਬ ਨਾਲ ਕੀਤੀਆਂ ਹੋਈਆਂ ਗੱਲਾਂ ਵੀ ਨੇ। ਬਸ ਸੰਬੋਧਨ ਕਰਕੇ ਕਿਤੇ ਸਵਾਲ ਪੁੱਛਣੇ ਆ ਜਾਣ, ਮਨ ਉਸ ਅਵਸਥਾ ਦਾ ਕਿਤੇ ਪਾਤਰ ਬਣ ਜਾਏ, ਫਿਰ ਸਾਰੇ ਸਵਾਲਾਂ ਦੇ ਜਵਾਬ ਸਹਿਜ ਸੁਭਾਅ ਮਿਲਦੇ ਜਾਂਦੇ, ਸਾਰੇ ਸਵਾਲਾਂ ਦੇ ਜਵਾਬ ਸਹਿਜ ਸੁਭਾਅ। ਫਿਰ ਸਤਿਗੁਰੂ ਪਾਤਸ਼ਾਹ ਦੀ ਬਾਣੀ ਵਿੱਚ ਨਾ ਮਾਲਕ ਜੀ ਨੇ ਕਿਹਾ, ਕਹਿੰਦੇ ਭਾਈ ਮੈਂ ਆਪਣੇ ਗੁਰੂ ਨੂੰ ਪੁੱਛਿਆ, ਹਉ ਜਾਏ ਪੁੱਛਾਂ ਆਪਣੇ ਸਤਿਗੁਰ ਹੈ, ਗੁਰ ਪੁੱਛ ਮਨ ਮੁਗਧ ਸਮਝਾਵਾਂ। ਅਤੇ ਮੈਂ ਮੂਰਖ ਮਨ ਨੂੰ ਸਮਝਾਉਣ ਦਾ ਯਤਨ ਕਰਦਾ ਹਾਂ ਵੀ ਮਨਾ ਤੂੰ ਸਮਝ, ਗੁਰੂ ਦੀ ਸਿੱਖਿਆ ਨੂੰ ਪੱਲੇ ਨਾਲ ਬੰਨ, ਜੋ ਗੁਰੂ ਕਹਿ ਰਿਹਾ ਹੈ ਉਹਨੂੰ ਭਲਾ ਕਰਕੇ ਆਪਣੇ ਜੀਵਨ ਦੇ ਅੰਦਰ ਮੰਨ ਲਾ, ਗੁਰੂ ਦੀ ਆਗਿਆ ਨੂੰ ਸਿਰ ਮੱਥੇ ਕਰਕੇ ਧਾਰਨ ਕਰ ਲਵੋ।
0: ਭੁੱਲਾ ਮਨ ਸਮਝੈ ਗੁਰ ਸ਼ਬਦੀ, ਹਰ ਹਰ ਸਦਾ ਧਿਆਏ, ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ, ਸੋ ਹਰ ਚਰਣੀ ਚਿਤ ਲਾਏ।
1: ਫਿਰ ਹੁਣ ਭੁੱਲੇ ਹੋਏ ਮਨ ਨੂੰ ਸਮਝਾਉਣਾ ਕਿੱਥੋਂ? ਗੁਰੂ ਕੋਲੋਂ ਪੁੱਛ ਕੇ। ਗੁਰ ਪੁੱਛ ਮਨ ਮੁਗਧ ਸਮਝਾਵਾਂ, ਮਨ ਸਮਝੇਗਾ ਕਿਵੇਂ? ਕਹਿੰਦੇ ਭੁੱਲਾ ਮਨ, ਭੁੱਲਿਆ ਹੋਇਆ ਮਨ ਸਮਝੈ, ਸਮਝਦਾ ਹੈ, ਪਰ ਕਿਵੇਂ ਸਮਝਦਾ? ਗੁਰ ਸ਼ਬਦੀ, ਗੁਰੂ ਦੇ ਸ਼ਬਦ ਰਾਹੀਂ। ਹੁਣ ਜੀ ਹਰ ਮਨੁੱਖ ਦੇ ਨਾ ਸਮਝ ਜਿਹੜੀ ਹੈ, ਮਾਨਸਿਕਤਾ ਜਿਹੜੀ ਹੈ, ਉਹ ਵੱਖਰੀ ਵੱਖਰੀ ਹੈ। ਕਿਸੇ ਨੂੰ ਕਿਸੇ ਤਰੀਕੇ ਨਾਲ ਸਮਝ ਆਉਂਦੀ ਹੈ ਅਤੇ ਕਿਸੇ ਨੂੰ ਕਿਸੇ ਢੰਗ ਨਾਲ। ਹਰ ਇੱਕ ਦੀ ਮਾਨਸਿਕਤਾ, ਸੋਚ ਦਾ ਲੈਵਲ ਇੱਕੋ ਜਿਹਾ ਨਹੀਂ ਹੁੰਦਾ, ਹਰ ਜੀਵ ਦਾ ਵੱਖਰ ਹੈ। ਬੁੱਧੀ ਹਰ ਜੀਵ ਦੀ ਵੱਖਰੀ ਹੈ, ਮਤ ਹਰ ਕੋਲ ਵੱਖਰੀ ਹੈ। ਸਤਿਗੁਰੂ ਨੇ ਬਾਣੀ ਅੰਦਰ ਮਨ ਨੂੰ ਸਮਝਾਇਆ ਹੈ। ਮਨ ਨੂੰ ਸਮਝਾਉਂਦਿਆਂ ਗੁਰੂ ਸਾਹਿਬ ਨੇ ਇੱਕ ਨਹੀਂ ਬੜੇ ਤਰੀਕੇ ਵਰਤੇ, ਔਰ ਵੱਖ ਵੱਖ ਢੰਗ ਨਾਲ ਸਮਝਾਇਆ, ਵੱਖ ਵੱਖ ਢੰਗ ਨਾਲ। ਭਾਵ ਗੁਰੂ ਸਾਹਿਬ ਨੇ ਵੱਖਰੀਆਂ ਵੱਖਰੀਆਂ ਉਦਾਹਰਨਾਂ ਦਿੱਤੀਆਂ। ਕੋਈ ਕਿਸੇ ਤਰ੍ਹਾਂ ਦੀ ਸੋਚ ਰੱਖਣ ਵਾਲਾ ਅਤੇ ਕੋਈ ਕਿਸੇ ਤਰ੍ਹਾਂ ਦੀ। ਹੁਣ ਵੱਖ ਵੱਖ ਉਦਾਹਰਨਾਂ ਦੇ ਕੇ ਸਮਝਾਉਣਾ ਮਨ ਨੂੰ ਹੀ ਹੈ, ਸਮਝਾ ਗੁਰੂ ਸਾਹਿਬ ਮਨ ਨੂੰ ਹੀ ਰਹੇ ਨੇ ਵੀ ਮਨਾ ਤੂੰ ਸਮਝ। ਹੁਣ ਉਹ ਵੱਖ ਵੱਖ ਤਰੀਕੇ ਨਾਲ ਸਮਝਾਉਣ ਦਾ ਕਾਰਨ ਕੀ ਹੈ? ਜਿਹਨੂੰ ਜਿਸ ਤਰੀਕੇ ਨਾਲ ਸਮਝ ਆ ਰਹੀ ਹੈ ਗੁਰੂ ਸਾਹਿਬ ਉਸ ਤਰੀਕੇ ਨਾਲ ਮਤ ਦੇ ਰਹੇ ਨੇ। ਮਾਨਸਿਕਤਾ ਵੱਖਰੀ ਹੈ ਨਾ ਜੀ। ਹੁਣ ਇੱਕ ਜਮਾਤ ਵਿੱਚ, ਇੱਕ ਕਲਾਸ ਦੇ ਵਿੱਚ, ਜਾਂ ਇਉਂ ਕਹਿ ਲਓ ਵੀ ਇੱਕ ਸਕੂਲ ਵਿੱਚ ਕਈ ਜਮਾਤਾਂ ਨੇ, ਪਹਿਲੋਂ ਪਹਿਲੀ ਤੋਂ ਤੁਰਿਆ ਦਸਵੀਂ ਤੱਕ, ਦਸਵੀਂ ਤੋਂ ਬਾਰ੍ਹਵੀਂ ਤੱਕ ਪਹੁੰਚਿਆ, ਫਿਰ ਅੱਗੇ ਕਾਲਜ ਵੱਲ ਨੂੰ ਤੁਰ ਪਿਆ ਨਾ, ਕਾਲਜ ਤੋਂ ਫਿਰ ਯੂਨੀਵਰਸਿਟੀ ਵੱਲ ਨੂੰ ਤੁਰ ਪਿਆ। ਹੁਣ ਜਿਹੜੀ ਪਹਿਲੀ ਕਲਾਸ ਹੈ ਉਹਦੀ ਸੋਚ ਦਾ ਲੈਵਲ ਅਤੇ ਯੂਨੀਵਰਸਿਟੀ ਦੇ ਸਟੂਡੈਂਟ ਦਾ ਲੈਵਲ ਦੋਵੇਂ ਵੱਖਰੇ ਨੇ। ਜਿਹੜਾ ਪਹਿਲੀ ਵਾਲਾ ਹੈ ਉਹਨੂੰ ਉਹਦੇ ਤਾਂ ਢੰਗ ਨਾਲ ਹੀ ਸਮਝਾਉਣਾ ਪੈਣਾ, ਉਹਦੇ ਤਰੀਕੇ ਨਾਲ ਹੀ ਸਮਝਾਉਣਾ ਪੈਣਾ, ਅਤੇ ਜਿਹੜਾ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਉਹਨੂੰ ਉਹਦੇ ਤਰੀਕੇ ਨਾਲ ਸਮਝਾਉਣਾ ਪਏ। ਹੁਣ ਜੇ ਆਪਾਂ ਕਹੀਏ ਵੀ ਯੂਨੀਵਰਸਿਟੀ ਵਾਲੀ ਜਿਹੜੀ ਮਾਨਸਿਕਤਾ ਹੈ, ਸੋਚ ਹੈ, ਉਹ ਅਸੀਂ ਪਹਿਲੀ ਦੇ ਮੱਥੇ 'ਤੇ ਥੋਪ ਦਈਏ ਵੀ ਤੁਹਾਨੂੰ ਤਾਂ ਇੱਦਾਂ ਹੀ ਸਮਝਾਵਾਂਗੇ, ਉਹਨਾਂ ਦੇ ਵੀ ਪੱਲੇ ਕੁਛ ਨਹੀਂ ਪੈਣਾ। ਅਤੇ ਜੇ ਪਹਿਲੀ ਵਾਲੀਆਂ ਉਦਾਹਰਨਾਂ ਅਸੀਂ ਜਾ ਕੇ ਪਹਿਲੀ ਵਾਲੀ ਸਿੱਖਿਆ ਜਾ ਕੇ ਫਿਰ ਯੂਨੀ 'ਚ ਦੇਈ ਚੱਲੀਏ, ਫਿਰ ਉਹ ਤਾਂ ਕਹਿਣਗੇ ਨਾ ਵੀ ਤੁਹਾਨੂੰ ਆਪ ਨੂੰ ਤਾਂ ਪਤਾ ਨਹੀਂ, ਇਦੂ ਵੱਧ ਕਿਤੇ ਅਸੀਂ ਜਾਣਦੇ ਹਾਂ, ਫਿਰ ਵਿਦਿਆਰਥੀ ਇੱਦਾਂ ਵੀ ਕਹੇਗਾ। ਦੇਖੋ ਜਿਹੜਾ ਸਿਲੇਬਸ ਹੈ ਜਾਂ ਸਿੱਖਿਆ ਹੈ ਉਹਦੀ ਮਿਆਰ ਸਮੇਂ ਸਮੇਂ 'ਤੇ ਬਦਲਦੀ ਹੈ, ਸਮੇਂ ਸਮੇਂ 'ਤੇ ਬਦਲਦੀ ਹੈ। ਪਹਿਲੋਂ ਸ਼ਾਰਟ ਵਿੱਚ ਸਮਝਾਇਆ ਜਾਂਦਾ ਨਾ, ਫਿਰ ਉਹਨੂੰ ਹੌਲੀ ਹੌਲੀ ਡਿਸਕ੍ਰਾਈਬ ਕੀਤਾ ਜਾਂਦਾ, ਹੌਲੀ ਹੌਲੀ ਹੋਰ ਐਕਸਪਲੇਨ ਕੀਤਾ ਜਾਂਦਾ। ਪਲੱਸ ਵਨ ਪਲੱਸ ਟੂ ਵਿੱਚ ਜੋ ਸਿਲੇਬਸ, ਜੋ ਸਬਜੈਕਟ ਲੈ ਲਿਆ, ਜੋ ਪਲੱਸ ਵਨ 'ਚ ਪੜ੍ਹੇ ਆ ਪਲੱਸ ਟੂ 'ਚ ਵੀ ਉਹੀ, ਪਰ ਥੋੜ੍ਹਾ ਜਿਹਾ ਵਿਸਥਾਰ ਵੱਧ ਗਿਆ। ਪਲੱਸ ਟੂ ਤੋਂ ਅੱਗੇ ਕਾਲਜ ਵੱਲ ਗਿਆ, ਫਿਰ ਸਿਲੇਬਸ ਉਹੀ ਹੈ, ਸਿੱਖਿਆ ਫਿਰ ਉਹੀ ਹੈ, ਪਰ ਹੁਣ ਹੋਰ ਵਿਸਥਾਰ ਹੋ ਗਿਆ, ਫਿਰ ਵਿਸਥਾਰ। ਵੇਖੋ ਨਾ, ਪਹਿਲਾਂ ਸਬਜੈਕਟ ਚਾਰ ਪੰਜ, ਫਿਰ ਚਾਰਾਂ ਪੰਜਾਂ ਤੋਂ ਘੱਟਦਿਆਂ ਘੱਟਦਿਆਂ ਤਿੰਨ 'ਤੇ ਆ ਜਾਂਦਾ ਨਾ, ਫਿਰ ਗਾਂਹ ਜਾਂਦਿਆਂ ਜਾਂਦਿਆਂ ਜਦੋਂ ਗ੍ਰੈਜੂਏਸ਼ਨ ਕੀਤੀ ਉਦੋਂ ਚਾਰ ਪੰਜ ਸਬਜੈਕਟ ਪੜ੍ਹੇ, ਪੋਸਟ ਗ੍ਰੈਜੂਏਸ਼ਨ 'ਤੇ ਆਇਆ ਇੱਕੋ ਹੀ ਰਹਿ ਗਿਆ। ਹੁਣ ਉਹ ਜਿਹੜਾ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਉਦੋਂ ਅਗਾਂਹ ਤੁਰਿਆ, ਉਹ ਹੁਣ ਸਬਜੈਕਟ ਵੀ ਇੱਕ ਨਹੀਂ ਕਿਤਾਬ ਵੀ ਇੱਕ ਰਹਿ ਗਈ ਹੈ ਵੀ ਮੈਂ ਤਾਂ ਇੱਦੂ ਗਾਂਹ ਚੱਲਿਆ। ਉਹੀ ਚੀਜ਼ ਹੈ ਨਾ, ਵਿਸਥਾਰ ਹੋ ਹੀ ਜਾਂਦਾ। ਇਸੇ ਤਰ੍ਹਾਂ ਜਿਵੇਂ ਮਨ ਨੂੰ ਸਮਝਾਉਣਾ ਗੁਰੂ ਸਾਹਿਬ ਨੇ ਵੱਖ ਵੱਖ ਤਰੀਕਿਆਂ, ਜਿਹੜਾ ਜਿੰਨੀ ਗਹਿਰਾਈ ਵਿੱਚ ਜਾਂਦਾ ਗਿਆ ਉਨਾ ਵਿਸਥਾਰ ਹੁੰਦਾ ਗਿਆ। ਮੂਰਖ ਮਨ ਨੂੰ ਸਮਝਾਉਣ ਵਾਸਤੇ ਜਿਹੜਾ ਗੁਰੂ ਸਾਹਿਬ ਕਹਿੰਦੇ ਭੁੱਲਾ ਮਨ ਸਮਝੈ, ਮਨ ਸਮਝਦਾ ਪਰ ਕਿਵੇਂ ਸਮਝਦਾ, ਗੁਰ ਸ਼ਬਦੀ, ਗੁਰੂ ਦੇ ਸ਼ਬਦ ਰਾਹੀਂ। ਹੁਣ ਸਾਡੇ ਮਨ ਦੀ ਸੋਚ ਦਾ ਲੈਵਲ ਕੀ ਹੈ ਉਹ ਸ਼ਬਦ ਦੇ ਉੱਤੇ ਨਿਰ, ਜਦੋਂ ਅਸੀਂ ਪੜ੍ਹਾਂਗੇ ਜਿੱਦਾਂ ਦਾ ਸ਼ਬਦ ਸਾਨੂੰ ਸਮਝ ਆਏਗਾ ਬਸ ਉੱਦਾਂ ਦਾ ਸਾਡੀ ਸੋਚ ਦਾ ਲੈਵਲ ਹੈ, ਜਿਹੜਾ ਸ਼ਬਦ ਸਾਨੂੰ ਸਮਝ ਆ ਗਿਆ। ਭਾਈ ਗੁਰਦਾਸ ਜੀ ਨੇ ਕਿਹਾ ਨਾ, ਤੈਸੇ ਗੁਰਬਾਣੀ ਵਿਖਿਆ ਸ਼ਕਲ ਪਦਾਰਥ ਹੈ ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵੇ। ਕੋਈ ਜਿੰਨਾ ਡੂੰਘਾ ਉਤਰਦਾ ਜਾਏਗਾ ਇਹਦੇ ਵਿੱਚੋਂ ਓਨਾ ਹੀ ਖਜ਼ਾਨਾ ਵੱਧ ਕੇ ਮਿਲੇਗਾ। ਇਹ ਕਦੇ ਨਹੀਂ ਹੋਇਆ ਵੀ ਮੈਂ ਇੱਕ ਵਾਰੀ ਸ਼ਬਦ ਪੜ੍ਹ ਲਿਆ ਅਤੇ ਉਦੋਂ ਬਾਅਦ 'ਚ ਪੜ੍ਹਾਂਗਾ ਅਤੇ ਮੈਂ ਉਸੇ ਤਰ੍ਹਾਂ ਹੀ ਵਿਚਾਰਾਂਗਾ, ਨਹੀਂ। ਜਦੋਂ ਦੂਜੀ ਵਾਰੀ ਸ਼ਬਦ ਪੜ੍ਹਾਂਗਾ ਨਾ, ਉਸ ਸ਼ਬਦ ਨੂੰ ਪੜ੍ਹਨ ਦਾ ਤਰੀਕਾ ਵੀ ਬਦਲੇਗਾ, ਉਹਨੂੰ ਵਿਚਾਰਨ ਦਾ ਤਰੀਕਾ ਵੀ, ਗਹਿਰਾਈ ਵਧੇਗੀ ਘਟੇਗੀ ਨਹੀਂ, ਜੇ ਮਨ ਗਹਿਰਾਈ ਵਿੱਚ ਉਤਰਨਾ ਚਾਹੁੰਦਾ ਹੋਏਗਾ ਤਾਂ, ਜੇ ਨਹੀਂ ਫਿਰ ਤਾਂ ਜਿਵੇਂ ਪਹਿਲਾਂ ਸੀ ਉਵੇਂ ਹੁਣ ਵੀ ਤੁਰਿਆ ਜਾਂਦਾ। ਮਲ ਕਹਿੰਦੇ ਭੁੱਲੇ ਹੋਏ ਮਨ ਨੂੰ, ਇਹ ਨਹੀਂ ਕਿ ਮਨ ਸਮਝਦਾ ਨਹੀਂ ਹੈ, ਮਨ ਸਮਝਦਾ ਪਰ ਮਨ ਨੂੰ ਸਮਝਾਉਣਾ ਪੈਂਦਾ, ਜੇ ਨਾ ਸਮਝੇ ਇਹਨੂੰ ਬੰਨ ਕੇ ਬਿਠਾਉਣਾ ਵੀ ਪੈਂਦਾ, ਜੇ ਬੰਨ ਕੇ ਨਾ ਬੈਠੇ ਬਵੇ ਫਿਰ ਇਹਨੂੰ ਲਾਲਚ ਵੀ ਦੇਣਾ ਪੈਂਦਾ, ਫਿਰ ਕਿਤੇ ਜਾ ਕੇ ਇਹਨੂੰ ਆਦਤ ਬਣਦੀ ਹੈ, ਇਹਦੀ ਹੈਬਿਟ ਬਣਦੀ ਹੈ ਬੈਠਣ ਦੀ। ਬੱਚੇ ਨੂੰ ਪਹਿਲੇ ਦਿਨ ਸਕੂਲ ਛੱਡ ਕੇ ਆਈਦਾ, ਕਿੰਨੇ ਲਾਲਚ ਦੇ ਕੇ ਛੱਡ ਕੇ ਆਈਦਾ, ਫਿਰ ਬੰਨ ਕੇ ਬਿਠਾਉਂਦੇ ਨਾ, ਅਧਿਆਪਕ ਵੀ ਕਹਿੰਦੇ ਵੀ ਜਾਓ ਕੋਈ ਗੱਲ ਨਹੀਂ ਤੁਸੀਂ, ਅਸੀਂ ਆਪੇ ਰੱਖ ਲੈਣਾ। ਉਹ ਪਹਿਲਾਂ ਪਹਿਲੇ ਦਿਨ ਨਾ ਥੋੜ੍ਹਾ ਚਿਰ ਭਾਉਂਦੇ, ਫਿਰ ਹੌਲੀ ਹੌਲੀ ਹੌਲੀ ਹੌਲੀ ਉਹਦੀ ਹੈਬਿਟ ਬਣਦੀ ਜਾਂਦੀ ਨਾ। ਪਹਿਲੋਂ ਘਰੋਂ ਜਾਣ ਲੱਗਿਆਂ ਵੀ ਰੋਂਦਾ, ਫਿਰ ਇੱਕ ਦਿਨ ਐਸਾ ਆ ਜਾਂਦਾ ਜਿੱਦਣ ਕਹਿੰਦਾ ਵੀ ਮੈਂ ਆਪ ਹੈ ਨਾ ਵੀ ਮੈਂ ਸਕੂਲ ਜਾਣਾ, ਹੈਬਿਟ ਬਣ ਗਈ, ਆਦਤ ਬਣ ਗਈ। ਮਨ ਦੀ ਦਸ਼ਾ ਬਿਲਕੁਲ ਉਸ ਬੱਚੇ ਵਾਂਗੂ ਹੈ ਜੀ, ਜਿਹਨੇ ਪਹਿਲੀ ਕਲਾਸ ਵਿੱਚ ਜਾਣਾ, ਪਹਿਲੇ ਦਿਨ ਜਾਣਾ। ਇਹਨੂੰ ਲਾਲਚ ਵੀ ਦੇਣੇ ਪੈਂਦੇ ਨੇ, ਗੁਰੂ ਸਾਹਿਬ ਨੇ ਦਿੱਤੇ ਲਾਲਚ, ਬਕਾਇਦਾ ਬਾਣੀ ਪੜ੍ਹੋ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਇਹ ਮਨ ਨੂੰ ਲਾਲਚ ਦਿੱਤਾ ਹੈ ਵੀ ਮਨਾ ਤੇਰੇ ਸਾਰੇ ਦੁੱਖ ਵਿਸਰ ਜਾਣਗੇ, ਤੂੰ ਉਹਦੇ ਨਾਲ ਰਿਹਾ ਕਰ। ਫਿਰ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਉਹ ਤੇਰੇ ਸਾਰੇ ਕਾਰਜ ਸਵਰ ਜਾਣਗੇ, ਉਹ ਤੇਰਾ ਸਾਥ ਦੇਵੇਗਾ। ਅੰਗੀਕਾਰ ਦਾ ਮਤਲਬ ਸਾਥ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ। ਫਿਰ ਜਿਹਦੇ ਨਾਲ ਮਨਾ ਤੈਨੂੰ ਰਹਿਣ ਵਾਸਤੇ ਕਿਆ ਕਹਿ ਰਿਹਾ ਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਉਹ ਸਾਰਿਆਂ ਦਾ ਮਾਲਕ ਹੈ ਅਤੇ ਸਰਵ ਕਲਾ ਸਮਰੱਥ ਹੈ, ਸਭ ਕੁਝ ਉਹਦੇ ਹੱਥ ਵਾਸੀ ਹੈ। ਤੂੰ ਹੌਸਲਾ ਨਾ ਛੱਡ, ਤੂੰ ਉਹਦੇ ਕੋਲ ਜਾ, ਉਹਦੇ ਨਾਲ ਰਿਹਾ ਕਰ। ਸੋ ਕਿਉਂ ਮਨੋਂ ਵਿਸਾਰੇ, ਉਹਨੂੰ ਭੁਲਾਇਆ ਨਾ ਕਰ, ਤੂੰ ਉਹਨੂੰ ਮਨ ਵਿੱਚੋਂ ਕਿਉਂ ਵਿਸਾਰਦਾ ਹੈ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਉਹਦੇ ਨਾਲ ਰਿਹਾ ਕਰ। ਫਿਰ ਵੇਖੋ ਸੱਚ, ਉਸ ਜਦੋਂ ਉਹਨੂੰ ਜੋੜਿਆ ਉਹਦੇ ਨਾਲ, ਫਿਰ ਉਹਨੂੰ ਸੰਬੋਧਨ ਸਾਚੇ ਸਾਹਿਬਾ, ਹੁਣ ਮਨ ਨੂੰ ਪਤਾ ਲੱਗ ਗਿਆ ਨਾ ਵੀ ਮੈਨੂੰ ਸਭ ਕੁਝ ਇੱਥੋਂ ਹੀ ਮਿਲਣਾ। ਫਿਰ ਨਾਲ ਮਨ ਨੂੰ ਇਹ ਕਿਹਾ, ਉਹਦੇ ਅੱਗੇ ਤਰਲੇ ਕਰਿਆ ਕਰ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਘਰ ਤਾਂ ਤੇਰਾ ਸਭ ਕੁਛ ਹੈ। ਫਿਰ ਮਨ ਨੂੰ ਸਮਝਾਇਆ, ਮਨ ਨੂੰ ਦੱਸਿਆ ਉਹ ਸਾਰਾ ਕੁਛ ਉਹਦੇ ਕੋਲ ਹੀ ਹੈ। ਪਰ ਇੱਕ ਗੱਲ ਮਨਾ ਚੇਤੇ ਰੱਖ, ਜਿਸ ਦੇ ਸੋ ਪਾਵੇ, ਜਿਹਨੂੰ ਉਹ ਬਖਸ਼ਦਾ ਉਹਨੂੰ ਮਿਲਦਾ। ਇਸ ਕਰਕੇ ਮਨਾ ਉਹਦੇ ਨਾਲ ਰਿਹਾ ਕਰ, ਉਹਦੇ ਨਾਲ ਜੁੜਿਆ ਰਹਿ, ਉਹਦੇ ਚੇਤੇ ਵਿੱਚ ਜੁੜਿਆ ਰਹਿ। ਭੁੱਲਾ ਮਨ ਸਮਝਿਆ ਗੁਰ ਸ਼ਬਦੀ, ਭੁੱਲਿਆ ਹੋਇਆ ਮਨ ਸਮਝਦਾ ਪਰ ਗੁਰੂ ਦੇ ਸ਼ਬਦ ਰਾਹੀਂ ਸਮਝਦਾ। ਕਹਿੰਦੇ ਹਰ ਹਰ ਸਦਾ ਧਿਆਏ, ਫਿਰ ਇਹੀ ਮਨ ਉਸ ਰੱਬ ਨੂੰ ਨਿਤਾ ਪ੍ਰਤੀ ਧਿਆਉਂਦਾ, ਨਿਤਾ ਪ੍ਰਤੀ ਚੇਤੇ ਕਰਦਾ। ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ, ਹੇ ਨਾਨਕ ਜੀਓ, ਜਿਹਦੇ ਉੱਤੇ ਮੇਰਾ ਪਿਆਰਾ ਨਦਰ ਕਰਦਾ ਹੈ, ਮੇਰਾ ਪਿਆਰਾ ਬਖਸ਼ਿਸ਼ ਕਰਦਾ ਹੈ, ਸੋ ਹਰ ਚਰਨੀ ਚਿੱਤ ਲਾਏ, ਉਹ ਆਪਣਾ ਚਿੱਤ ਫਿਰ ਰੱਬ ਦੇ ਚਰਨਾਂ ਨਾਲ, ਰੱਬ ਦੀ ਬੰਦਗੀ ਦੇ ਵਿੱਚ, ਰੱਬ ਦੇ ਸਿਮਰਨ ਦੇ ਵਿੱਚ, ਰੱਬ ਦੀ ਯਾਦ ਦੇ ਵਿੱਚ ਜੋੜ ਲੈਂਦਾ ਹੈ। ਉਹ ਆਪਣੇ ਮਨ ਨੂੰ ਫਿਰ ਉਹਦੇ ਨਾਲ ਜੋੜ ਲੈਂਦਾ, ਉਹਦੇ ਮਨ ਦਾ ਪ੍ਰੇਮ ਫਿਰ ਅਕਾਲ ਪੁਰਖ ਨਾਲ ਬਣ ਆਉਂਦਾ, ਜਿਹਦੇ ਉੱਤੇ ਉਹ ਆਪ ਬਖਸ਼ਿਸ਼ ਕਰ ਦਿੰਦਾ ਹੈ।
0: ਹਉ ਸਭ ਵੇਸ ਕਰੀ ਫਿਰ ਕਾਰਣ, ਜੇ ਹਰ ਪ੍ਰਭ ਸਾਚੇ ਪਾਵਾ, ਸੋ ਫਿਰ ਪਿਆਰਾ ਮੈਂ ਨਦਰ ਨਾ ਦੇਖੈ, ਹਾਂ ਕਿਉਂ ਕਰ ਧੀਰਜ ਪਾਵਾਂ।
1: ਫਿਰ ਕਹਿੰਦੇ ਜੀ ਮੈਂ ਤੇ ਸਾਰੇ ਵੇਸ ਵੀ ਕਰੀ ਜਾਂਦਾ ਹਾਂ ਨਾ, ਸਾਰੇ ਤਰ੍ਹਾਂ ਦੇ ਤਰੀਕੇ ਵੀ ਵਰਤੀ ਜਾਂਦਾ ਵੀ ਰੱਬ ਮਿਲ ਜੇ। ਹਾਂ ਸਭ ਵੇਸ ਕਰੀ, ਇੱਥੇ ਹੁਣ ਗੁਰੂ ਸਾਹਿਬ ਨੇ ਇੱਕ ਜੀਵ ਇਸਤਰੀ ਦੇ ਰੂਪ ਵਿੱਚ ਵੀ ਮੈਂ ਸਾਰੇ ਲਿਬਾਸ ਸ਼ਿੰਗਾਰ ਆਪਣੇ ਅਕਾਲ ਪੁਰਖ ਪਰਮੇਸ਼ਵਰ ਨੂੰ ਪ੍ਰਸੰਨ ਕਰਨ ਵਾਸਤੇ ਕਰੀ ਵੀ ਜਾਂਦਾ। ਹਾਉ ਸਭ ਵੇਸ ਕਰੀ ਪਿਰ ਕਾਰਨ, ਜੇ ਹਰ ਪ੍ਰਭ ਸਾਚੇ ਭਾਵਾਂ। ਇਸ ਕਰਕੇ ਕਰ ਰਿਹਾ ਵੀ ਕਿਸੇ ਤਰੀਕੇ ਮੈਂ ਮਾਲਕ ਨੂੰ ਚੰਗਾ ਲੱਗ ਜਾ, ਸਾਰੇ ਤਰ੍ਹਾਂ ਦੇ ਵੇਸ, ਕੋਈ ਜਿੱਦਾਂ ਦਾ ਵੇਸ ਕਹਿ ਦਿੰਦਾ ਉੱਦਾਂ ਦਾ ਹੀ ਕਰ ਲੈਣਾ, ਕੋਈ ਜਿਵੇਂ ਦਾ ਜਿਹੜੇ ਇਸ ਵੇਸ ਨਾਲ ਰੱਬ ਛੇਤੀ ਪ੍ਰਸੰਨ ਹੁੰਦਾ ਉਹੀ ਧਾਰਨ ਕਰ ਲਈਦਾ। ਸਤਿਗੁਰੂ ਕਹਿੰਦੇ ਕੋਈ ਵੇਸ ਨਹੀਂ ਛੱਡਿਆ। ਹਾਂ ਸਭ ਵੇਸ ਕਰੀ ਪਿਰ ਕਾਰਨ, ਆਪਣੇ ਖਸਮ ਨੂੰ ਮਿਲਣ ਵਾਸਤੇ, ਆਪਣੇ ਪਿਆਰੇ ਨੂੰ ਮਿਲਣ ਵਾਸਤੇ ਹਰ ਤਰ੍ਹਾਂ ਦਾ ਵੇਸ ਕੀਤਾ, ਹਰ ਤਰ੍ਹਾਂ ਦਾ ਪਹਿਰਾਵਾ ਪਾਇਆ। ਉਹ ਪਹਿਰਾਵਾ ਪਾਉਣ ਪਿੱਛੇ ਰੀਜ਼ਨ ਇੱਕੋ ਹੀ ਸੀ, ਕਾਰਨ ਇੱਕੋ ਹੀ ਸੀ, ਜੇ ਹਰ ਪ੍ਰਭ ਸਾਚੇ ਪਾਵਾਂ, ਜੇ ਮੇਰਾ ਪਹਿਰਾਵਾ ਮੇਰੇ ਮਾਲਕ ਨੂੰ ਚੰਗਾ ਲੱਗ ਜਾਏ। ਹੁਣ ਇੱਕ ਗੱਲ ਇੱਥੇ ਆਪਾਂ ਸਤਿਗੁਰੂ ਦੀ ਬਾਣੀ ਨੂੰ ਪੜ੍ਹਦੇ ਇੱਕ ਸ਼ਬਦ ਪੜ੍ਹੀਏ, ਅਤੇ ਗੁਰੂ ਪਾਤਸ਼ਾਹ ਨੇ ਵੱਖ ਵੱਖ ਤਰ੍ਹਾਂ ਦੇ ਵੇਸ ਦਾ ਜ਼ਿਕਰ ਕੀਤਾ। ਮਲਕ ਪਾਤਸ਼ਾਹ ਕਹਿੰਦੇ ਇਹਨੇ ਵੇਸ ਕਰਦਿਆਂ ਅੰਨ ਨਾ ਖਾਹੇ, ਦੇਹੀ ਦੁੱਖ ਦੀਜੈ, ਮੂਨ ਵਿਗੂਤਾ ਕਿਉਂ ਜਾਗੈ ਗੁਰ ਬਿਨ ਸੂਤਾ, ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ, ਅਲ ਮਲ ਖਾਈ ਸਿਰ ਸ਼ਾਈ ਪਾਈ, ਮੂਰਖ ਅੰਧਾ ਪੱਤ ਗਵਾਈ। ਇਹ ਸਾਰੇ ਕੀ ਕੀਤੇ? ਕਰਮ ਹੀ ਨਾ। ਕਹਿੰਦੇ ਵੀ ਇੱਦਾਂ ਰੱਬ ਮਿਲ ਜਾਂਦਾ, ਉਲਟੇ ਲਟਕ ਜੋ ਕਹਿੰਦੇ ਰੱਬ ਮਿਲ ਜਾਂਦਾ। ਪੱਗ ਉੱਪੇ ਤਾਣਾ, ਇਹਨੇ ਪੈਰ ਉਤਾਂਹ ਨੂੰ ਵੀ ਕਰ ਲਏ, ਪਰ ਇਹਨੂੰ ਕੌਣ ਦੱਸੇ ਆਪਣਾ ਕੀ ਆ ਕਮਾਣਾ, ਵੀ ਤੂੰ ਆਪਣਾ ਕੀਤਾ ਕਮਾ ਰਿਹਾ। ਅਲਮਲ ਖਾਈ ਗੰਦਗੀ ਤੱਕ ਖਾਧੀ, ਸਿਰ ਸ਼ਾਈ ਪਾਈ, ਉਹ ਆਪਦੇ ਸਿਰ 'ਚ ਸਵਾਹ ਪਵਾਉਂਦਾ ਫਿਰਿਆ। ਮੂਰਖ ਅੰਧਾ, ਕਹਿੰਦੇ ਅੰਨੇ ਨੇ ਮੂਰਖ ਨੇ ਪੱਤ ਗਵਾਈ। ਹੁਣ ਸਿਰ 'ਤੇ ਸਵਾਹ ਕਿੰਨਾ ਦੇ ਪਾਈ ਜਾਂਦੀ ਜੀ, ਮੂੰਹ 'ਤੇ ਕਾਲਖ ਕਿੰਨਾ ਦੇ ਮਲੀ ਜਾਂਦੀ। ਜੇ ਹੁਣ ਜਿਵੇਂ ਕੋਈ ਮਾੜਾ ਕੰਮ ਕਰਕੇ ਆਇਆ ਹੋਵੇ, ਭੈੜਾ ਕੰਮ ਕਰਕੇ ਆਇਆ ਹੋਵੇ, ਅਤੇ ਅੱਗੋਂ ਆਪਾਂ ਸਹਿਜ ਸੁਭਾਅ ਬੋਲੀ 'ਚ ਇਹ ਸ਼ਬਦ ਵਰਤਦੇ ਵੀ ਪਵਾਇਆ ਸਿਰ 'ਚ ਖੇ, ਮਤਲਬ ਜਿਹੜੇ ਭੈੜੇ ਕੰਮ ਕਰਨ ਵਾਲਾ ਉਹਦੇ ਸਿਰ 'ਚ ਖੇ ਪੈਂਦੀ ਹੈ। ਅਤੇ ਸਤਿਗੁਰੂ ਕਹਿੰਦੇ ਅਲ ਮਲ ਖਾਈ ਸਿਰ ਸ਼ਾਈ ਪਾਈ, ਇਹਨੂੰ ਧਰਮ ਦੱਸੀ ਜਾਂਦਾ। ਹਉ ਸਭ ਵੇਸ ਕਰੀ ਪਿਰ ਕਰ, ਇਹ ਸਾਰੇ ਉਹ ਵੇਸ ਨੇ ਜੀ। ਜਿਵੇਂ ਇੱਕ ਬਚਨ ਆਪਾਂ ਬਾਬਾ ਕਬੀਰ ਸਾਹਿਬ ਦਾ ਹੋਰ ਪੜ੍ਹ ਲੈਂਦੇ, ਸਤਿਗੁਰੂ ਕਹਿੰਦੇ ਇਹਨੂੰ ਨਾ ਕਿਸੇ ਨੇ ਕਹਿਤਾ ਵੀ ਮੂੰਡ ਮੁੰਡਾ ਲਾ, ਰੱਬ ਮਿਲ ਜਾਂਦਾ ਹੈ। ਬਾਬਾ ਕਬੀਰ ਸਾਹਿਬ ਦਾ ਇੱਕ ਬਚਨ ਬੜਾ ਪਿਆਰਾ ਜੀ, ਉਹ ਕਹਿੰਦੇ ਮੂੰਡ ਮੁੰਡਾਇਆ ਜਾਓ ਸਿੱਧ ਪਾਈ, ਮੁਕਤੀ ਭੇਡ ਨਾ ਗਈਆ ਕਾਈ। ਫਿਰ ਭੇਡ ਮੁਕਤ ਕਿਉਂ ਨਹੀਂ ਹੋ ਗਈ ਪਾਈ? ਬਿੰਦ ਰਾਖ ਜੇ ਤਰੀਐ ਭਾਈ, ਬਾਬਾ ਕਬੀਰ ਸਾਹਿਬ ਦਾ ਬਚਨ ਹੈ ਇਹ, ਖੁਸਰੈ ਕਿਉਂ ਨਾ ਪਰਮ ਗਤ ਪਾਈ। ਤੂੰ ਕਿਹੜੇ ਵੇਸਾਂ ਦੀਆਂ ਗੱਲਾਂ ਕਰੀ ਜਾਂਦਾ, ਕਿਹੜੇ ਪਹਿਰਾਵੇ ਦੀਆਂ ਗੱਲਾਂ ਕਰੀ ਜਾਂਦਾ? ਜੇ ਬੇਹੰਗਮ ਰਹਿ ਕੇ ਬਾਬਾ ਕਬੀਰ ਸਾਹਿਬ ਕਹਿੰਦੇ ਭਾਈ ਰੱਬ ਨੇੜੇ ਹੋ ਕੇ ਮਿਲਦਾ, ਵੀ ਤੂੰ ਕਹਿੰਦਾ ਜੀ ਮੈਂ ਗ੍ਰਿਸਥ ਧਰਮ 'ਚ ਨਹੀਂ ਪ੍ਰਵੇਸ਼ ਕਰਨਾ, ਮੈਂ ਗ੍ਰਿਸਥ ਧਰਮ ਧਾਰਨੀ, ਮੈਂ ਤਾਂ ਬੇਹੰਗਮ ਰਹਿਣਾ, ਸਾਰੀ ਜ਼ਿੰਦਗੀ ਬੇਹੰਗਮ ਰਹਿਣਾ। ਸਤਿਗੁਰੂ ਕਹਿੰਦੇ ਇੱਕ ਪ੍ਰਜਾਤੀ ਅਕਾਲ ਪੁਰਖ ਪਰਮੇਸ਼ਵਰ ਵੱਲੋਂ ਐਸੀ ਬਣਾਈ ਹੈ, ਜਿਨ੍ਹਾਂ ਨੂੰ ਰੱਬ ਵੱਲੋਂ ਹੀ ਨਿਪੁੰਸਕ ਬਣਾਇਆ ਗਿਆ। ਕਹਿੰਦੇ ਫਿਰ ਉਹ ਤਾਂ ਸਾਰੇ ਹੀ ਰੱਬ ਬਣ ਜਾਂਦੇ, ਫਿਰ ਤਾਂ ਪਰਮ ਗਤ ਨਾਲ। ਬਾਬਾ ਜੀ ਨੇ ਬਕਾਇਦਾ ਜ਼ਿਕਰ ਕੀਤਾ, ਬਿੰਦ ਰਾਖ ਜੇ ਤਰੀਐ ਭਾਈ, ਖੁਸਰੈ ਕਿਉਂ ਨਾ ਪਰਮ ਗਤ ਪਾਈ। ਪਰਮ ਗਤ ਦਾ ਮਤਲਬ ਉੱਚੀ ਅਵਸਥਾ, ਉਹਨਾਂ ਨੂੰ ਪਰਮ ਗਤੀ ਕਿਉਂ ਨਹੀਂ ਮਿਲ ਗਈ? ਮੂੰਡ ਮੁੰਡਾਇਆ ਜੋ ਸਿੱਧ ਪਾਈ, ਮੁਕਤੀ ਭੇਡ ਨਾ ਗਈਆ ਕਾਈ। ਜੇ ਕਿਤੇ ਇਕੱਲੀ ਮੂੰਡ ਮੁੰਡਾਇਆ, ਸਿਰਫ ਕੇਸ ਮੁੰਡਾਇਆ ਰੱਬ ਮਿਲਦਾ ਹੁੰਦਾ, ਤੇ ਬਾਬਾ ਕਬੀਰ ਸਾਹਿਬ ਕਹਿੰਦੇ ਫਿਰ ਭੇਡ ਤੇ ਰੱਬ ਬਣ ਜਾਂਦੀ ਨਾ, ਉਹ ਤੇ ਮੁੰਨੀ ਜਾਂਦੀ, ਉਹਦੀ ਤੇ ਉੱਨ ਲਾਹ ਲਾਹ ਕੇ ਅਗਲੇ ਸਵੈਟਰ ਬਣਾਈ ਫਿਰਦੇ, ਉਹ ਤੇ ਭਲਾ ਵੀ ਕਰਦੀ। ਹੁਣ ਭੇਡ ਦੀ ਉਨ ਜਦੋਂ ਉਹਦੇ ਕੇਸ ਮੁੰਨੇ, ਉਹਦੇ ਸਿਆਲਾਂ 'ਚ ਪਾਉਣ ਵਾਲੇ ਵਸਤਰ ਬਣਾਏ ਨਾ, ਕਿੱਡਾ ਉਪਕਾਰ ਹੈ ਵੀ ਆਪਦੇ ਕੇਸ ਮੁੰਡਾ ਕੇ ਉਹਨੇ, ਸਾਡੇ ਮਨੁੱਖ ਨੇ ਉਹਨੂੰ ਮੁੰਨ ਕੇ ਅਤੇ ਆਪਦੇ ਲਈ ਕੱਪੜੇ ਬਣਾ ਲਏ। ਫਿਰ ਤਾਂ ਵੈਸੇ ਹੀ ਭੇਡ ਨੂੰ ਬ੍ਰਹਮ ਗਿਆਨੀ ਬਣ ਜਾਣਾ ਚਾਹੀਦਾ ਸੀ ਵੀ ਉਹਦੇ ਭਲਾਈ ਬੜਾ ਕਰਦੀ, ਪਰ ਨਹੀਂ, ਸਤਿਗੁਰੂ ਕਹਿੰਦੇ ਇੱਦਾਂ ਨਹੀਂ। ਜਿੰਨਾ ਚਿਰ ਆਪਣੇ ਮੂਰਖ ਮਨ ਨੂੰ ਸਮਝਾਉਂਦੇ ਨਹੀਂ, ਫਿਰ ਬਾਬਾ ਕਬੀਰ ਸਾਹਿਬ ਦਾ ਇੱਕ ਬਚਨ ਹੋਰ ਚੇਤਾ ਕਰੋ, ਕਹਿੰਦੇ ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ, ਜੋ ਕਿਛ ਕੀਆ ਮਨ ਕੀਆ, ਮੂੰਡਾ ਮੂੰਡ ਅਜਾਏ। ਐਵੇਂ ਕਿਉਂ ਇਕੱਲੇ ਸਿਰ ਦੀ ਸਿਰ ਨੂੰ ਹੀ ਮੁੰਨੀ ਜਾਂਦਾ ਨਾ, ਇਕੱਲੇ ਕੇਸ ਹੀ ਮੁੰਨੀ ਜਾਂਦਾ ਵੀ ਇੱਥਾਂ ਰੱਬ ਮਿਲ? ਕਹਿੰਦੇ ਸਾਰੀ ਗਲਤੀ 'ਤੇ ਮੰਨਦੀ ਹੈ, ਸਾਰੇ ਗੁਨਾਹ ਤੇ ਮੰਨਦੇ ਨੇ। ਫਿਰ ਇੱਕ ਬਚਨ ਹੋਰ ਚੇਤਾ, ਤਨ ਨਾ ਤਪਾਏ ਤਨੂਰ ਜਿਉ, ਬਾਲਣ ਹੱਡ ਨਾ ਬਾਲ। ਬਹਿੰਦੇ ਨਾ ਦੁਆਲੇ ਦੁਆਲੇ ਧੂਣੀ ਲਾ ਕੇ, ਐਂ ਧੂਣੇ ਤਪਾ ਕੇ ਵਿੱਚ ਬਹਿ ਜਾਣਾ, ਅੱਗ ਲਾ ਕੇ ਆਲੇ ਦੁਆਲੇ ਦੇ ਵਿੱਚ ਬਹਿ ਜਾਣਾ ਜੀ, ਇਹ ਧੂਣੇ ਤਪਾਏ ਹੋਏ, ਇਹਦੀ ਤਪੱਸਿਆ ਹੈ। ਸਤਿਗੁਰੂ ਕਹਿੰਦੇ ਐਵੇਂ ਤੰਦੂਰ ਵਾਂਗੂ ਸਰੀਰ ਤਪਾਈ ਜਾਂਦਾ, ਤੰਦੂਰ 'ਚ ਬਾਲਣ ਲਾਇਆ ਜਾਂਦਾ, ਬਾਲਣ ਲਾ ਕੇ ਪਹਿਲਾਂ ਉਹਨੂੰ ਤਪਾਇਆ ਜਾਂਦਾ, ਫਿਰ ਉਹਦੇ 'ਚ ਰੋਟੀਆਂ ਲਾਹੀਆਂ ਜਾਂਦੀਆਂ, ਪ੍ਰਸ਼ਾਦੇ ਲਾਏ ਜਾਂਦੇ। ਅਤੇ ਬਾਬਾ ਜੀ ਕਹਿੰਦੇ ਤਨ ਨਾ ਤਪਾਏ, ਆਪਣੇ ਤਨ ਨੂੰ ਨਾ ਤਪਾ ਤਨੂਰ ਜਿਉ, ਜਿਵੇਂ ਇੱਕ ਤੰਦੂਰ ਤਪਾਇਆ ਜਾਂਦਾ ਉੱਦਾਂ ਆਪਣੇ ਸਰੀਰ ਨੂੰ ਨਾ ਤਪਾ। ਬਾਲਣ ਹੱਡ ਨਾ ਬਾਲ, ਆਪਣੀਆਂ ਹੱਡੀਆਂ ਨੂੰ ਬਾਲਣਾ ਵਾਂਗੂ ਸਾੜ ਨਾ, ਜਿਵੇਂ ਲੱਕੜਾਂ ਸਾੜੀਆਂ ਜਾਂਦੀਆਂ ਉੱਦਾਂ ਨਾ ਸਾੜਦਾ ਫਿਰ, ਕਿਉਂਕਿ ਸਿਰ ਪੈਰੀਂ ਕਿਆ ਫੇੜਿਆ, ਦੱਸ ਤੇਰੇ ਸਿਰ ਤੇ ਤੇਰੇ ਪੈਰਾਂ ਦਾ ਦੋਸ਼ ਕੀ ਹੈ, ਸਿਰ ਪੈਰੀਂ ਕਿਆ ਫੇੜਿਆ। ਅੰਦਰ ਪਰੀ ਸੰਭਾਲ, ਉਹ ਆਪਣੇ ਮਨ ਨੂੰ ਕਹਿ ਮਨਾ ਰੱਬ ਦੀ ਸੰਭਾਲ ਕਰਿਆ ਕਰ, ਮਨ ਨੂੰ ਸਮਝਾ। ਸਿਰ ਤੇ ਪੈਰਾਂ ਦਾ ਤੇ ਕੋਈ ਦੋਸ਼ ਨਹੀਂ, ਕਿਉਂਕਿ ਸਿਰ ਨੇ ਵੀ ਉਹ ਕੰਮ ਕੀਤਾ ਜੋ ਮਨ ਨੇ ਕਿਹਾ, ਪੈਰਾਂ ਨੇ ਵੀ ਉਹੀ ਕੰਮ ਕੀਤਾ ਜੋ ਮਨ ਨੇ ਕਿਹਾ, ਦੋਸ਼ ਕਿਹਦਾ ਹੈ? ਮਨ ਦਾ, ਸਿਰ ਦਾ ਤੇ ਕੋਈ ਦੋਸ਼ ਨਹੀਂ ਹੈ ਨਾ। ਸਿਰ ਤੇ ਉੱਥੇ ਝੁੱਕ ਗਿਆ ਜਿੱਥੇ ਮਨ ਨੇ ਕਹਿਤਾ, ਪੈਰ ਉਸ ਪਾਸੇ ਨੂੰ ਤੁਰ ਕੇ ਚੱਲ ਪਏ ਜਿਸ ਪਾਸੇ ਨੂੰ ਮਨ ਨੇ ਕਹਿਤਾ, ਸਰੀਰ ਨੇ ਉਹ ਕੰਮ ਕੀਤਾ ਜਿਹੜਾ ਕੰਮ ਮਨ ਨੇ ਕਹਿਤਾ, ਫਿਰ ਸਿਰ ਪੈਰੀ ਸਰੀਰ ਦਾ ਕੀ ਦੋਸ਼ ਹੈ? ਮਾਲਕ ਕਹਿੰਦੇ ਫਿਰ ਸਰੀਰ ਕਿਉਂ ਸਾੜੀ ਜਾਂਦਾ? ਸਾੜਨਾ ਤੇ ਮਨ ਸਾੜ, ਦੋਸ਼ ਤੇ ਮਨ ਦਾ ਹੀ ਹੈ ਨਾ ਜੀ। ਜੇ ਤੰਦੂਰ ਵਾਂਗੂ ਤਪਾਉਣਾ ਹੀ ਹੈ ਤੇ ਫਿਰ ਮਨ ਨੂੰ ਤਪਾ, ਮਨ ਨੂੰ ਸਮਝ ਲੱਗੇ। ਪਰ ਬਾਬਾ ਜੀ ਕਹਿੰਦੇ ਇਕੱਲੇ ਸਰੀਰ ਨੂੰ ਤਪਾ ਤਪਾ ਕੇ ਦੁੱਖ ਦੇਈ ਜਾਂਦਾ, ਅੰਨ ਨਾ ਖਾਹੇ ਦੇਹੀ ਦੁੱਖ ਦੀਜੈ, ਤੂੰ ਅੰਨ ਖਾਧੇ ਬਿਨਾ ਆਪਣੇ ਸਰੀਰ ਨੂੰ ਦੁੱਖ ਦੇਈ ਜਾਂਦਾ ਤੇ ਆਪਣੇ ਆਪ ਨੂੰ ਧਰਮੀ ਦੱਸੀ ਜਾਂਦਾ, ਦੋਸ਼ ਤੇ ਤੇਰੇ ਮਨ ਦਾ। ਤਨ ਨੂੰ ਭੋਜਨ ਨਹੀਂ ਖਵਾਇਆ, ਤਨ ਬੜਾ ਦੁਖੀ ਹੋ ਗਿਆ ਤੇ ਕਿਹਾ ਕਿੰਨੇ ਸੀ, ਭੋਜਨ ਨਾ ਖਾਣ ਵਾਸਤੇ ਸਰੀਰ ਨੇ ਤਾਂ ਨਹੀਂ ਕਿਹਾ, ਕਿਹਾ ਤੇ ਮਨ ਨਹੀਂ ਹੈ ਨਾ ਵੀ ਆਪਾਂ ਭੋਜਨ ਨਹੀਂ ਖਾਣਾ, ਮਨ ਨੇ ਆਪਣੀ ਖੁਰਾਕ ਤੇ ਖਾਧੀ ਹੈ। ਮਨ ਆਪਣੀ ਖੁਰਾਕ, ਹੰਕਾਰ ਦੀ ਖੁਰਾਕ ਤੇ ਮਨ ਖਾਈ ਜਾਂਦਾ ਹੈ। ਕਿਉਂ? ਵੇਖ ਕੇ ਲੋਕ ਆਖੀ ਜਾਂਦੇ ਜੀ ਇਹ ਬੜੇ ਚਿਰ ਤੋਂ ਭੁੱਖਾ, ਕਈ ਦਿਨ ਹੋ ਗਏ ਭੁੱਖਾ ਹੀ ਬੈਠਾ, ਮਨ ਨੂੰ ਉਹਦੀ ਖੁਰਾਕ ਮਿਲੀ ਜਾਂਦੀ ਹੈ, ਮਨ ਤੇ ਹੰਕਾਰ ਕਰੀ ਬੈਠਾ। ਸਤਿਗੁਰੂ ਕਹਿੰਦੇ ਜੇ ਤੂੰ ਅੰਨ ਨਹੀਂ ਖਾਧਾ ਨਾ ਤੇ ਇਹ ਨਹੀਂ ਵੀ ਤੇਰਾ ਮਨ ਸਮਝ ਜਾਏਗਾ, ਇਹ ਗੱਲ ਚੇਤਾ ਰੱਖ। ਅੰਨ ਨਾ ਖਾਹੇ ਦੇਹੀ ਦੁੱਖ ਦੀਜੈ, ਤੇਰਾ ਸਿਰਫ ਸਰੀਰ ਦੁਖੀ ਹੋ ਰਿਹਾ। ਮੌਨ ਬਿਗੂਤਾ, ਚੁੱਪ ਧਾਰਨ ਕਰਕੇ ਫਿਰਦਾ, ਮੌਨ ਰੱਖੀ ਫਿਰਦਾ ਵੀ ਮੈਂ ਮੌਨੀ ਹਾਂ। ਸਤਿਗੁਰੂ ਕਹਿੰਦੇ ਇਹ ਗੱਲ ਚੇਤਾ ਰੱਖ, ਕਿਉਂ ਜਾਗੈ, ਕਿਵੇਂ ਜਾਗ ਸਕਦਾ ਗੁਰ ਬਿਨ, ਗਿਆਨ ਤੋਂ ਬਿਨਾਂ। ਸੂਤਾ, ਉਹ ਸੁੱਤਾ ਹੋਇਆ ਗਾਫਲਤਾ ਦੀ ਨੀਂਦ ਵਿੱਚ ਗਿਆਨ ਤੋਂ ਸੱਖਣਾ ਰਹਿ ਕੇ ਕਿਵੇਂ ਜਾਗੇਗਾ? ਮਨ ਨੇ ਨਹੀਂ ਜਾਗਣਾ, ਸਰੀਰ ਨੂੰ ਜਿੰਨਾ ਮਰਜ਼ੀ ਕੁਛ ਸਿਖਾ ਲਾ, ਜੋ ਮਰਜ਼ੀ ਕਰਾ ਲਾ, ਮਨ ਨਹੀਂ ਜਾਗਦਾ। ਇਸ ਲਈ ਜੋ ਦੋਸ਼ ਹੈ ਉਹ ਸਾਰਾ ਮਨ ਦਾ ਹੈ, ਜੋ ਵੀ ਦੋਸ਼ ਹੈ ਮਨ ਦਾ ਹੈ। ਇਸ ਕਰਕੇ ਗੁਰੂ ਸਾਹਿਬ ਨੇ ਕਿਹਾ, ਹਉ ਸਭ ਵੇਸ ਕਰੀ, ਇਹ ਸਾਰੇ ਵੇਸ ਨੇ ਜੀ ਹੁਣ, ਜਿਹੜੇ ਵੱਖਰੇ ਵੱਖਰੇ ਕਰੀ ਜਾਂਦਾ ਬੰਦਾ। ਸਰੀਰ ਨੂੰ ਕਦੇ ਕਿਸੇ ਰੰਗ ਵਿੱਚ ਢਾਲ ਲੈਣਾ ਨਾ, ਕਦੇ ਕਿਸੇ ਤਰ੍ਹਾਂ ਦੇ ਹਾਲਾਤਾਂ ਵਿੱਚ ਢਾਲ ਲੈਣਾ, ਕਦੇ ਕਿਸੇ ਤਰ੍ਹਾਂ ਦੇ। ਤਨ ਹਿਮਾਚਲ ਗੱਲ ਹੀ ਹੈ, ਹੇਮ ਦੇ ਵਿੱਚ ਜਾ ਜਾ ਕੇ ਆਪਣੇ ਤਨ ਨੂੰ ਗਾਲਦਾ ਫਿਰਦਾ, ਬਰਫ਼ ਦੀਆਂ ਪਹਾੜੀਆਂ 'ਤੇ ਜਾ ਜਾ ਕੇ ਅੱਗ ਵਿੱਚ ਬਹਿ ਬਹਿ ਕੇ ਸਾੜਦਾ ਫਿਰਦਾ, ਇਹ ਵੇਸ ਨੇ ਜੀ ਸਾਰੇ, ਕਾਹਦੇ ਲਈ ਕੀਤੇ ਜਾ ਰਹੇ? ਇਹਦੇ ਨਾਲ ਰੱਬ ਕਹਿੰਦੇ ਮਿਲ ਜਾਂਦਾ ਹੈ। ਬਾਬਾ ਜੀ ਕਹਿੰਦੇ ਹਉ ਸਭ ਵੇਸ ਕਰੀ ਪਿਰ ਕਾਰਨ, ਤੇ ਉਹਦੇ ਮਗਰ ਕਾਰਨ ਕੀ ਹੈ? ਜੇ ਹਰ ਪ੍ਰਭ ਸਾਚੇ ਭਾਵਾਂ, ਉਹ ਮੇਰੇ ਕੀਤੇ ਹੋਏ ਸ਼ਿੰਗਾਰ ਤੇ ਤਾਂ ਲਾਹੇ ਵਿੱਚ ਨੇ, ਜੇ ਮੇਰੇ ਕੀਤੇ ਸ਼ਿੰਗਾਰ ਰੱਬ ਨੂੰ ਪਾ ਜਾਣ, ਜੇ ਉਹਨੂੰ ਚੰਗੇ ਲੱਗ ਜਾਣ।
0: ਜੇ ਉਹਨੂੰ ਨਾ ਚੰਗੇ ਲੱਗਣ ਫਿਰ ਤਾਂ ਕਿਸੇ ਲੇਖੇ ਵਿੱਚ ਨਹੀਂ ਨਾ ਜੀ, ਫਿਰ ਤਾਂ ਸਮਾਂ ਹੀ ਖਰਾਬ ਕੀਤਾ ਹੈ। ਭਾਵੇਂ ਉਹ ਪਰਬਤ ਦੀ ਚੋਟੀ 'ਤੇ ਬਹਿ ਕੇ ਖਰਾਬ ਕੀਤਾ ਹੋਵੇ, ਭਾਵੇਂ ਜੰਗਲਾਂ 'ਚ ਬਹਿ ਕੇ, ਅਤੇ ਭਾਵੇਂ ਆਲੇ ਦੁਆਲੇ ਧੂਣੇ ਬਾਲ ਕੇ, ਭਾਵੇਂ ਭੁੱਖਿਆਂ ਰਹਿ ਕੇ, ਭਾਵੇਂ ਉਲਟੇ ਲਟਕ ਕੇ, ਕਿਸੇ ਤਰੀਕੇ ਵਿੱਚ ਕੀਤਾ ਹੋਵੇ, ਫਿਰ ਤਾਂ ਸਮਾਂ ਹੀ ਖਰਾਬ ਕੀਤਾ। ਕਿਉਂਕਿ ਰੱਬ ਨੂੰ ਤਾਂ ਚੰਗਾ ਹੀ ਨਹੀਂ ਲੱਗਿਆ, ਸਾਡਾ ਇੱਕ ਵੀ ਕੰਮ ਨਹੀਂ ਚੰਗਾ ਲੱਗਾ, ਉਹਨੂੰ ਨਹੀਂ ਕੁਛ ਪਾਇਆ। ਅਤੇ ਜਿੰਨਾ ਚਿਰ ਉਹਨੂੰ ਨਹੀਂ ਜੀ ਪਾਉਂਦਾ,

ਜੀ ਦੇ ਦੀਵਾਨ ਵਿੱਚ ਇੱਕ ਸਿੱਖ ਬੈਠਾ। ਜਿਹਦਾ ਦਾੜਾ ਬਹੁਤ ਸੋਹਣਾ ਪ੍ਰਕਾਸ਼ਿਤ ਹੈ, ਐਂ ਸਾਰਾ ਸ਼ਾਹ ਕਾਲਾ। ਬਸ ਉਹਦੇ ਵਿੱਚ ਇੱਕ ਕੇਸ ਹੈ ਜਿਹੜਾ ਧੌਲਾ ਹੋ ਗਿਆ। ਗੁਰੂ ਸਾਹਿਬ ਦੇ ਵੱਲ ਵੇਖੀ ਜਾਂਦੇ ਮਾਲਕ ਬੜੇ ਪ੍ਰਸੰਨ ਹੋਏ ਨਾ। ਸਾਰੇ ਸੰਗਤਾਂ ਉੱਤੇ ਨਜ਼ਰ ਕਰਦੇ ਹਾਂ ਗੁਰੂ ਸਾਹਿਬ, ਪਰ ਉਹ ਸਿੱਖ ਵੱਲ ਮਾਲਕ ਨੇ ਬੜੀ ਖਾਸ ਨਜ਼ਰ ਰੱਖੀ। ਅਗਲਾ ਦਿਨ ਆ ਗਿਆ, ਹੁਣ ਸਿੱਖ ਜਿਹੜਾ ਹੈ ਉਹਦੇ ਮਨ 'ਚ ਵਿਚਾਰ ਪਤਾ ਕੀ ਹੈ ਕਿ ਗੁਰੂ ਸਾਹਿਬ ਮੈਨੂੰ ਬੜੇ ਗੌਰ ਨਾਲ ਵੇਖਦੇ ਨੇ, ਮੈਂ ਬਹੁਤ ਸੋਹਣਾ ਹਾਂ, ਪਰ ਆ ਜਿਹੜਾ ਇੱਕ ਕੇਸ ਚਿੱਟਾ ਹੈ ਨਾ, ਕਿਤੇ ਗੁਰੂ ਸਾਹਿਬ ਇਹਦੇ ਕਰਕੇ ਮੈਨੂੰ ਵੇਖਣ ਤੋਂ ਇਨਕਾਰੀ ਨਾ ਹੋ ਜਾਣ। ਉਹ ਆਪਣੇ ਉਸ ਧੌਲੇ ਨੂੰ ਆਪਣੇ ਕਾਲੇ ਦਾੜੇ 'ਚੋਂ ਕੱਢ ਦਿੰਦਾ ਹੈ। ਫਿਰ ਗਿਆ ਦਰਬਾਰ 'ਚ ਅੱਜ ਸਤਿਗੁਰੂ ਨੇ ਨਜ਼ਰ ਹੀ ਨਹੀਂ ਵੇਖੀ। ਉਹ ਬਹਿੰਦਾ ਤਾਂ ਬੜਾ ਗਾਂਹ ਨੂੰ ਹੋ ਗਿਆ ਵੀ ਗੁਰੂ ਸਾਹਿਬ ਮੇਰੇ ਵੱਲ ਵੇਖਣ, ਬੜਾ ਅੱਗੇ ਹੋ ਕੇ ਬਹਿੰਦਾ, ਪਰ ਅੱਜ ਸਤਿਗੁਰੂ ਨੇ ਉਹਦੇ ਵੱਲ ਨਜ਼ਰ ਹੀ ਨਹੀਂ ਕੀਤੀ, ਵੇਖਿਆ ਹੀ ਨਹੀਂ। ਜਦੋਂ ਮਾਲਕ ਨੇ ਇੱਕ ਵਾਰੀ ਝਾਤ ਮਾਰੀ ਉਹਦੇ ਚਿਹਰੇ ਵੱਲ, ਵੇਖਿਆ ਵੀ ਅੱਜ ਦਾੜੇ ਵਿੱਚ ਚਿੱਟਾ ਕੇਸ ਨਹੀਂ ਹੈ, ਉਹ ਧੌਲਾ ਕੇਸ ਨਹੀਂ ਹੈ। ਗੁਰੂ ਸਾਹਿਬ ਨੇ ਮੁੜ ਕੇ ਵੇਖਿਆ ਹੀ ਨਹੀਂ। ਬੜਾ ਉਹਨੇ ਅੱਗੇ ਹੋ ਕੇ ਬਹਿਣਾ, ਉਤਾਂਹ ਨੂੰ ਹੋ ਕੇ ਬਹਿਣਾ ਵੀ ਗੁਰੂ ਸਾਹਿਬ ਮੇਰੇ ਵੱਲ ਵੇਖਣ, ਵੀ ਮੈਂ ਅੱਜ ਕੱਲ੍ਹ ਨਾਲੋਂ ਵੀ ਸੋਹਣਾ ਲੱਗਦਾ, ਵੀ ਸ਼ਾਹ ਕਾਲਾ ਦਾੜਾ, ਅੱਜ ਤੇ ਧੌਲਾ ਇੱਕ ਵੀ ਹੈ ਨਹੀਂ ਵਿੱਚ। ਸਤਿਗੁਰੂ ਜੀ ਨੇ ਉਹਦੇ ਵੱਲ ਵੇਖਿਆ ਨਹੀਂ। ਫਿਰ ਸਵਾਲ ਵੀ, ਸਤਿਗੁਰੂ ਜੀ ਵੀ ਅੱਜ ਤੁਸੀਂ ਨਜ਼ਰ ਨਹੀਂ ਕੀਤੀ ਹੈ ਨਾ, ਅਤੇ ਮਾਲਕ ਨੇ ਜਵਾਬ ਕੀ ਦਿੱਤਾ ਸੀ ਵੀ ਜਿਹਦੇ ਕਰਕੇ ਤੂੰ ਸੋਹਣਾ ਲੱਗਦਾ ਸੈਂ, ਅੱਜ ਤੇਰੇ ਕੋਲ ਉਹ ਹੀਰਾ ਹੀ ਹੈ ਨਹੀਂ, ਅਸੀਂ ਤਾਂ ਤੇਰੇ ਦਾੜੇ ਵਿਚਲਾ ਉਹ ਹੀਰਾ ਵੇਖਦੇ ਸਾਂ ਕੱਲ੍ਹ ਜਦੋਂ ਤੇਰੇ ਵੱਲ ਅਸੀਂ ਨਜ਼ਰ ਕਰ ਰਹੇ ਸਾਂ, ਅੱਜ ਉਹ ਹੈ ਨਹੀਂ। ਬਸ ਇਹੀ ਫਰਕ ਹੈ ਜੀ, ਅਸੀਂ ਸੱਜ ਸੱਜ ਕੇ ਬਹਿੰਦੇ ਹਾਂ ਵੀ ਰੱਬ ਸਾਡੇ ਵੱਲ ਵੇਖੇ, ਪਰ ਅਸੀਂ ਉੱਦਾਂ ਨਹੀਂ ਸੱਜਦੇ ਜਿੱਦਾਂ ਉਹਦੇ ਉਹਨੂੰ ਚੰਗੇ ਲੱਗਾਂ। ਅਸੀਂ ਆਪਣੀ ਮਰਜ਼ੀ ਦਾ ਸੱਜ ਸੱਜ ਕੇ ਬਹਿੰਦੇ ਹਾਂ ਵੀ ਮੈਂ ਇੱਦਾਂ ਬੈਠਾ, ਹੋ ਸਕਦਾ ਵੀ ਰੱਬ ਨੂੰ ਚੰਗਾ ਲੱਗਾ, ਆਹ ਕੰਮ ਕਰ ਲਾਂ ਹੋ ਸਕਦਾ ਰੱਬ ਨੂੰ ਚੰਗਾ ਲੱਗਾ, ਪਰ ਜਿਹੜਾ ਕਰਮ ਉਹਨੂੰ ਚੰਗਾ ਲੱਗਦਾ ਅਸੀਂ ਉਹ ਕੀਤਾ ਹੀ ਨਹੀਂ। ਜੇ ਉਹਨੂੰ ਚੰਗਾ ਲੱਗਦਾ ਕਰ ਲੈਂਦੇ ਫਿਰ ਤਾਂ ਭਾ ਜਾਂਦੇ, ਫਿਰ ਤਾਂ ਉਹ ਸਾਡੇ ਉੱਤੇ ਕਿਰਪਾ ਦ੍ਰਿਸ਼ਟੀ ਕਰਦਾ ਨਾ, ਪਰ ਅਸੀਂ ਉਹਨੂੰ ਚੰਗੇ ਲੱਗ ਹੀ ਨਹੀਂ ਰਹੇ। ਕਿਉਂ? ਫਿਰ ਇਹ ਦਾਅਵੇ ਨਾਲ ਕਹਿ ਸਕਦੇ ਹਾਂ ਨਾ ਵੀ ਜਿਹੜਾ ਸ਼ਿੰਗਾਰ ਉਹਨੂੰ ਪਾਉਂਦਾ ਸਾਨੂੰ ਉਹ ਲਾਉਣਾ ਹੀ ਨਹੀਂ ਆਇਆ, ਸਾਨੂੰ ਉਹ ਸ਼ਿੰਗਾਰ ਕਰਨਾ ਹੀ ਨਹੀਂ ਆਇਆ, ਅਸੀਂ ਤਾਂ ਉਹੀ ਸ਼ਿੰਗਾਰ ਕਰਦੇ ਰਹਿ ਗਏ ਜਿਹੜੇ ਸਾਨੂੰ ਚੰਗੇ ਲੱਗੇ, ਵੀ ਆਹ ਪਾਲਾ ਇਹਦੇ ਨਾਲ ਚੰਗੇ ਲੱਗੀਦਾ, ਆਹ ਪਾਲਾ ਇਹਦੇ ਨਾਲ ਚੰਗੇ ਲੱਗੀਦਾ, ਆਹ ਕੰਮ ਕਰ ਲਾ ਇਹਦੇ ਨਾਲ ਚੰਗੇ ਲੱਗੀਦਾ, ਇਹਨੂੰ ਕਰਮ ਨੂੰ ਕਮਾਵਾਂਗੇ ਇਹਦੇ ਨਾਲ ਚੰਗੇ ਲੱਗੀਦਾ, ਅਸੀਂ ਉਹੀ ਕਰਦੇ ਰਹੇ, ਪਰ ਇਹ ਅਸੀਂ ਸੋਚਿਆ ਹੀ ਨਹੀਂ ਵੀ ਜਿਹਨੂੰ ਚੰਗਾ ਲੱਗਣਾ ਚਾਹੁੰਦੇ ਹਾਂ ਉਹਨੂੰ ਤਾਂ ਪੁੱਛ ਲਈਏ ਵੀ ਮਾਲਕਾ ਤੈਨੂੰ ਕੀ ਚੰਗਾ ਲੱਗਦਾ, ਜੋ ਤੈਨੂੰ ਚੰਗਾ ਲੱਗਦਾ ਅਸੀਂ ਉਹ ਕਰੀਏ, ਭਾਵਾਂਗੇ ਤੇ ਤਾਂ। ਸਤਿਗੁਰੂ ਕਹਿੰਦੇ ਜੀਵ ਆਪਣਾ ਜ਼ੋਰ ਲਾਈ ਬੈਠਾ ਵੀ ਮੈਂ ਸੋ ਪਿਰ ਪਿਆਰਾ ਮੈਂ ਨਜ਼ਰ ਨਾ ਦੇਖਿਆ, ਕਹਿੰਦੇ ਮੈਂ ਸ਼ਿੰਗਾਰ ਕਰੀ ਜਾਂਦਾ ਪਰ ਉਹ ਰੱਬ ਪਿਆਰਾ ਮੇਰਾ ਮੇਰੇ ਵੱਲ ਵੇਖਦਾ ਹੀ ਨਹੀਂ, ਉਹਨੇ ਝਾਤ ਵੀ ਨਹੀਂ ਮਾਰੀ। ਕਿਉਂ ਕਰਤੀ ਰਜ ਮੈਨੂੰ ਸਬਰ ਕਿੱਥੋਂ ਆਵੇ ਹੁਣ, ਉਹ ਜਿਹਦੇ ਲਈ ਮੈਂ ਸ਼ਿੰਗਾਰ ਲਾਇਆ ਉਹਨੇ ਮੇਰੇ ਵੱਲ ਵੇਖਿਆ ਹੀ ਨਹੀਂ, ਮੈਨੂੰ ਸਬਰ ਆ ਜਾਏਗਾ ਨਹੀਂ, ਕਦੇ ਵੀ ਨਾ। ਸਤਿਗੁਰੂ ਕਹਿੰਦੇ ਉਸ ਖਸਮ ਨੇ ਮੇਰੇ ਵੱਲ ਝਾਤ ਵੀ ਨਹੀਂ ਮਾਰੀ, ਇਸ ਕਰਕੇ ਮੇਰੇ ਮਨ ਨੂੰ ਹੁਣ ਸਬਰ ਨਹੀਂ ਆਉਂਦਾ। ਮਨ ਦੇ ਅੰਦਰ ਕਈ ਸਵਾਲ ਬਣੇ ਬੈਠੇ ਨੇ ਵੀ ਮਾਲਕਾ ਮੈਂ ਇੰਨੇ ਸ਼ਿੰਗਾਰ ਕਰੀ ਬੈਠਾ ਤੇਰੇ ਲਈ ਪਰ ਤੂੰ ਵੇਖਿਆ ਨਹੀਂ, ਕੀ ਕਾਰਨ ਹੈ? ਜਾਂ ਤੈਨੂੰ ਮੇਰਾ ਸ਼ਿੰਗਾਰ ਨਹੀਂ ਪਾਇਆ,
ਜਾਂ ਤੈਨੂੰ ਮੈਂ ਨਹੀਂ ਪਾਇਆ ਨਾ, ਕਈ ਸਵਾਲ ਮਨ ਵਿੱਚ ਬਣ ਜਾਣਗੇ ਜਿਵੇਂ

0: ਆਪਾਂ ਕਿਸੇ ਘਰ ਵਿੱਚ ਆਏ ਪ੍ਰਾਹੁਣੇ ਲਈ ਨਾ ਪ੍ਰਸ਼ਾਦਾ ਭੋਜਨ ਬੜੇ ਪਿਆਰ ਨਾਲ ਤਿਆਰ ਕੀਤਾ ਹੋਵੇ, ਬਹੁਤ ਜ਼ਿਆਦਾ ਪ੍ਰੇਮ ਨਾਲ ਤਿਆਰ ਕੀਤਾ, ਉਹਦੇ ਅੱਗੇ ਪਰੋਸਿਆ ਹੋਵੇ ਅਤੇ ਉਹ ਛਕੇ ਹੀ ਨਾ, ਫਿਰ ਸਾਡੇ ਮਨ 'ਚ ਕਈ ਸਵਾਲ ਬਣ ਜਾਂਦੇ ਨੇ ਵੀ ਛਕਿਆ ਪਤਾ ਨਹੀਂ ਕਿਉਂ ਨਹੀਂ, ਲੱਗਦਾ ਵੀ ਸ਼ਾਇਦ ਇਹਨੂੰ ਇਹ ਸਾਡਾ ਤਿਆਰ ਕੀਤਾ ਭੋਜਨ ਚੰਗਾ ਨਹੀਂ ਲੱਗਾ, ਜਾਂ ਸਾਡੀ ਸੇਵਾ ਵਿੱਚ ਇਹਨੂੰ ਕੋਈ ਕਮੀ ਲੱਗੀ। ਕਈ ਤਰ੍ਹਾਂ ਦੇ ਸਵਾਲ ਬਣ ਜਾਂਦੇ ਨੇ ਜਦੋਂ ਕੋਈ ਪ੍ਰਾਹੁਣਾ ਘਰ ਵਿੱਚ ਆਇਆ ਹੋਵੇ, ਆਪਾਂ ਬੜੇ ਪ੍ਰੇਮ ਨਾਲ ਨਾ ਪ੍ਰਸ਼ਾਦਾ ਭੋਜਨ ਤਿਆਰ ਕੀਤਾ ਹੋਵੇ ਉਹਨੂੰ ਛਕਾਉਣ ਵਾਸਤੇ, ਉਹ ਛਕੇ ਸਿਰਫ ਕੁਝ ਕੁ ਹਿੱਸਾ ਛਕ ਕੇ ਅਤੇ ਛੱਡ ਦੇਵੇ, ਫਿਰ ਕਈ ਸਵਾਲ ਕੀ ਜੀ ਤੁਹਾਨੂੰ ਪ੍ਰਸ਼ਾਦਾ ਚੰਗਾ ਨਹੀਂ ਲੱਗਾ, ਇਹੀ ਬੜੇ ਪਿਆਰ ਨਾਲ ਤਿਆਰ, ਕੀ ਕੋਈ ਕਮੀ ਹੈ ਪ੍ਰਸ਼ਾਦੇ 'ਚ, ਕਮੀ ਕਿਸੇ ਤਰ੍ਹਾਂ ਦੇ ਰਸ ਵਿੱਚ ਕਮੀ, ਹੈ ਨਾ। ਕਈ ਸਵਾਲ ਬਣ ਜਾਣਗੇ, ਫਿਰ ਅਸੀਂ ਸਵਾਲ ਜੇ ਬਹੁਤੀ ਨੇੜਤਾ ਰੱਖਣ ਵਾਲਾ ਹੋਵੇ ਅਸੀਂ ਪੁੱਛ ਵੀ ਲੈਂਦੇ ਹਾਂ ਜੀ ਤੁਹਾਨੂੰ ਕੀ ਚੰਗਾ ਨਹੀਂ ਲੱਗਾ, ਫਿਰ ਜੇ ਅੱਗੋਂ ਅਗਲਾ ਕਹਿ ਦੇ ਵੀ ਨਹੀਂ ਜੀ ਫਿਰ ਤੁਸੀਂ ਪ੍ਰਸ਼ਾਦਾ ਛਕਿਆ ਥੋੜ੍ਹਾ ਕਿਉਂ ਹੈ ਨਾ, ਕਈ ਸਵਾਲ ਅਸੀਂ ਆਪ ਫਿਰ ਕਰਦੇ ਹਾਂ। ਬਸ ਇਸੇ ਤਰ੍ਹਾਂ ਮਾਲਕ ਕਹਿੰਦੇ ਮੈਂ ਸ਼ਿੰਗਾਰ ਬਹੁਤ ਕੀਤੇ ਪਰ ਰੱਬ ਨੇ ਨਜ਼ਰ ਨਹੀਂ ਕੀਤੀ, ਮੇਰੇ ਵੱਲ ਵੇਖਿਆ ਹੀ ਨਹੀਂ ਉਹਨੇ, ਜਦੋਂ ਉਹਨੇ ਵੇਖਿਆ ਨਹੀਂ ਨਾ ਫਿਰ ਮੇਰੇ ਮਨ ਨੂੰ ਸਬਰ ਨਹੀਂ ਆਉਂਦਾ। ਹੁਣ ਮਨ ਵਿੱਚ ਕਈ ਸੰਸੇ ਬਣਗੇ ਵੀ ਮਾਲਕਾ ਤੈਨੂੰ ਮੈਂ ਚੰਗਾ ਨਹੀਂ ਲੱਗਾ, ਕੀ ਮੇਰਾ ਸ਼ਿੰਗਾਰ ਚੰਗਾ ਨਹੀਂ ਲੱਗਾ, ਜਾਂ ਮੇਰੇ ਬੋਲਣ ਦਾ ਤਰੀਕਾ ਚੰਗਾ ਨਹੀਂ ਲੱਗਾ, ਜਾਂ ਮੇਰਾ ਕੀਤਾ ਹੋਇਆ ਕਰਮ ਨਹੀਂ ਤੈਨੂੰ ਪਾਇਆ, ਜਾਂ ਮੇਰੇ ਮਨ ਦੀ ਭਾਵਨਾ ਨਹੀਂ ਤੈਨੂੰ ਭਾਈ, ਕਈ ਸਵਾਲ ਨੇ। ਪਰ ਸਤਿਗੁਰੂ ਕਹਿੰਦੇ ਮਨ ਨੂੰ ਧੀਰਜ ਨਹੀਂ ਆ ਰਿਹਾ, ਕਿਉਂ? ਕਿਉਂਕਿ ਅਕਾਲ ਪੁਰਖ ਜਿਹਦੇ ਲਈ ਮੈਂ ਆਪਣੇ ਉੱਤੇ ਸ਼ਿੰਗਾਰ ਲਾਏ ਸਨ ਉਹਨੇ ਇੱਕ ਵਾਰੀ ਵੀ ਨਜ਼ਰ ਕਰਕੇ ਮੇਰੇ ਵੱਲ ਨਹੀਂ ਵੇਖਿਆ।
1: ਜਿਸ ਕਾਰਨ ਹੋ ਸ਼ਿੰਗਾਰ ਸ਼ਿੰਗਾਰੀ,

0: सुहागण जिन पिर रावड़ा सच सवरा।
1: फिर जी मालिक ने अगली पंक्ति विच जिक्र करदे आ कहिंदे जिस कारण हौं शिंगार शिंगारी जिहदे लई मैं अपने आप नूं सवारिया ते शिंगारिया जिहदे लई मैं शिंगार कीता अपने खसम लई सो पिर ओ खसम मेरा रत्ता अवरा ओ होरां नाल रचिया होया मैं ते इस करके शिंगार कीता सी वी ओ मेरे वल वेखे पर मेरे वल उहने वेखिया ही कोई नहीं ओ ते होरां वल ही वेखी जांदा ते ओ वेख किन्ना वल रिहा सतगुरु कहिंदे नानक धन धन धन सुहागण ए नानक जीओ ओ जीव इस्त्रियां धन ने सुहागणा ने ओ जिन पिर रावे अड़ा सच सवरा जिन्ना ने श्रेष्ठ खसम नूं माणिया ओदी संगत दा आनंद लिया ओदे मिलाप दा रस माणिया ओ सुहागणा चंगियां ने पर मैं दुहागण जिहदे वल अकाल पुरख ने एक बार नदर करके वेखिया भी नहीं। हुण आपां इहनूं सौखे रूप च समझ लईए असीं धर्म क्यों कमाउने आ जी सब तो वड्डा सवाल है धर्म क्यों कमाउने आ इहदे जवाब दो ने जां ते धर्म कमाउने आ असीं दुनिया नूं विखाउण वास्ते दुनिया वेखे ते जां धर्म कमाउने असीं अकाल पुरख नूं प्रसन्न करन वास्ते। हुण सवाल इक्को ही है जवाब दो ने ते इन्हां दोवां विच्चों साडे मन दा जवाब की है साडे मन तों चंगा कोई नहीं जाणदा। हुण अपने मना नूं सवाल करके पुछो मना तू धर्म क्यों कमाउना है जां इह कह लो वी मना तू धर्म दे कर्म क्यों करदा साडे मन की अवस्था सानू जवाब देगी। मना रब नूं प्रसन्न करना है जां संसार नूं साडे मन तो चंगा कोई जानदा जी साडा मन धर्म क्यों कमाउंदा। ते जे मन यह कह रहा ना भी मैं रब नूं प्रसन्न करना है फिर दूजा सवाल मन अगे रब नूं प्रसन्न करना है लोगों नूं विखाउण दी ते लोड़ ही नहीं फिर जवाब मिलेगा। जे रब नूं प्रसन्न करना है फिर संसार नूं विखाउण दी ते जरूरत ही नहीं फिर तू धर्मी है तू धर्म कमा रहे है रब नालों चंगा कौन जानदा है संसार नूं विखाउण दी लोड़ है। जे मन संसार नूं विखा रहा है हो सकता है मन झूठ बोल रहा होवे मैं रब नूं प्रसन्न करना है मन अगों जवाब देगा वो मैं संसार नूं ही विखाउणा चाहुंना और दुनिया वेख रही है। जे रब नूं प्रसन्न करना होवे रब नूं प्रसन्न ते हनेरी काल कोठड़ी विच बह के भी कीता जा सकदा है भी लोकां तों परोखे रख के भी कीता जा सकता है रब नूं प्रसन्न। ये जरूरी नहीं मैं बाणी पढ़ा ते लोक वेखण ये जरूरी नहीं है मैं सेवा करां ते लोक वेखण ये जरूरी नहीं है मैं धर्म दा काम करां ते लोक वेखण ये जरूरी नहीं मैं धर्म दा काम करां मैनू परमेश्वर वेखे ये जरूरी है मैं बाणी पढ़ा रब प्रसन्न होवे दुनिया वेखे ना वेखे ये जरूरी है मैं सेवा करां रब सेवा ते प्रसन्न होवे दुनिया वेखे भावे ना पर सेवा करदियां दियां तस्वीरां ਸੇਵਾ ਕਰਦਿਆਂ ਲੋਕਾਂ ਦੇ ਸਾਹਮਣੇ ਆਉਣਾ, ਇਹ ਕੀ ਸਾਬਤ ਕਰਦਾ? ਵੀ ਮੈਂ ਚਾਹੁੰਦਾ ਹੀ ਨਹੀਂ ਰੱਬ ਵੇਖੇ, ਮੈਂ ਤਾਂ ਇਹੀ ਚਾਹੁੰਦਾ ਦੁਨੀਆ ਵੇਖੇ, ਉਹ ਵੇਖੀ ਜਾਂਦੀ। ਸੰਸਾਰ ਉੱਤੇ ਰਹਿੰਦੇ ਹਾਂ ਨਾ, ਤੁਹਾਨੂੰ ਕਈ ਇਸ ਤਰ੍ਹਾਂ ਦੇ ਜੀਵ ਮਿਲਣਗੇ, ਕਈ ਜਿਹੜੇ ਸੇਵਾ ਬਹੁਤ ਕਰਦੇ ਨੇ, ਪਰ ਸੰਸਾਰ ਵਿੱਚ ਰਹਿੰਦੇ ਲੋਕਾਂ ਨੂੰ ਨਹੀਂ ਪਤਾ ਵੀ ਬੰਦਾ ਕਿਹੜਾ ਹੈ। ਜੇ ਉਹਨਾਂ ਦੀ ਸੇਵਾ ਭਾਵਨਾ ਵੇਖੀਏ, ਉਹਨਾਂ ਦੀਆਂ ਸੇਵਾਵਾਂ ਵੇਖੀਏ, ਤਾਂ ਹੋ ਸਕਦਾ ਅਸੀਂ ਅਸਚਰਜ ਹੋ ਜਾਈਏ ਅਤੇ ਸਵਾਲ ਕਰਦਾ ਵੀ ਇਨਸਾਨ ਹੈ ਕਿਹੜਾ ਜਿਹੜਾ ਸੇਵਾ ਕਰ ਰਿਹਾ, ਅਤੇ ਉਹਦਾ ਜਵਾਬ ਕਿਸੇ ਕੋਲ ਨਹੀਂ। ਅਤੇ ਕਿਸੇ ਦੀ ਸੇਵਾ ਥੋੜ੍ਹੀ ਹੁੰਦੀ ਹੈ, ਪਤਾ ਸਾਰੇ ਸੰਸਾਰ ਨੂੰ ਹੀ ਹੁੰਦਾ ਵੀ ਆਹ ਕੀ ਬੰਦਾ ਹੈ। ਇਹੀ ਹੈ, ਸਾਰੇ ਸੰਸਾਰ ਨੂੰ ਪਤਾ ਹੁੰਦਾ। ਬਸ ਆਹੀ ਫਰਕ ਹੈ ਜੀ, ਜੇ ਲੋਕਾਂ ਨੂੰ ਵਿਖਾਉਣਾ ਅਤੇ ਲੋਕ ਵੇਖ ਰਹੇ ਨੇ, ਅਕਾਲ ਪੁਰਖ ਨੂੰ ਪ੍ਰਸੰਨ ਕਰਨਾ ਅਤੇ ਫਿਰ ਲੋਕਾਂ ਨੂੰ ਵਿਖਾਉਣ ਦੀ ਜ਼ਰੂਰਤ ਨਹੀਂ। ਫਿਰ ਤਾਂ ਮੈਂ ਮਨ ਕਰਕੇ ਕਿੰਨਾ ਕੁ ਚੰਗਾ ਹਾਂ, ਮੇਰਾ ਮਾਲਕ ਮੈਨੂੰ ਚੰਗੀ ਤਰ੍ਹਾਂ ਜਾਣਦਾ, ਫਿਰ ਮੈਨੂੰ ਵਿਖਾਉਣ ਦੀ ਲੋੜ ਥੋੜ੍ਹੀ ਹੈ। ਸ਼ਾਇਦ ਇਹੀ ਕਾਰਨ ਹੈ ਜੀ ਸਭ ਤੋਂ ਵੱਡਾ, ਵੀ ਗੁਰੂ ਸਾਹਿਬ ਨੇ ਕਿਹਾ ਵੀ ਅੰਮ੍ਰਿਤ ਵੇਲਾ ਨਾ ਛੱਡੀ, ਵੀ ਸੰਸਾਰ ਤੈਨੂੰ ਵੇਖੇ ਉਦੋਂ ਪਹਿਲਾਂ ਪਹਿਲਾਂ ਤੂੰ ਆਪਦਾ ਨੇਮ ਸੰਭਾਲ ਲਾ। ਇਹੀ, ਕਿਉਂਕਿ ਤੂੰ ਨੇਮ ਆਪਣੇ ਲਈ ਸੰਭਾਲਣਾ ਹੈ, ਆਪਣੇ ਪਰਮੇਸ਼ਰ ਲਈ ਸੰਭਾਲਣਾ ਹੈ, ਉਹਨੂੰ ਪ੍ਰਸੰਨ ਕਰਨ ਲਈ ਸੰਭਾਲਣਾ ਹੈ, ਲੋਕਾਂ ਨੂੰ ਵਿਖਾਉਣ ਵਾਸਤੇ ਥੋੜ੍ਹੀ। ਅਤੇ ਤੇਰਾ ਨੇਮ ਲੋਕਾਂ ਦੇ ਸਰੀਰਕ ਨੀਂਦ ਤਿਆਗਣ ਤੋਂ ਪਹਿਲਾਂ ਪਹਿਲਾਂ ਸੰਪੂਰਨ ਹੋ ਜੇ। ਰਾਤ ਦੀ ਪਹਿਰ ਰਹਿੰਦਿਆਂ ਅੰਮ੍ਰਿਤ ਵੇਲਾ ਸਮਾਂ 3 ਤੋਂ 6 ਤੱਕ ਦਾ ਬਣਦਾ। ਰਾਤ ਦਾ ਚੌਥਾ ਪਹਿਰ ਸਮਾਂ 3 ਤੋਂ 6 ਵਜੇ ਦਾ ਹੈ। ਆਮ ਸੰਸਾਰ ਵਿੱਚ ਸੰਸਾਰੀ ਬੰਦਾ ਸਰੀਰਕ ਨੀਂਦ ਕਿੰਨੇ ਵਜੇ ਛੱਡਦਾ? ਇੱਕ ਸੰਸਾਰ ਵਿੱਚ ਗ੍ਰਸਿਆ ਹੋਇਆ ਜਿਹੜਾ ਧਰਮ ਦੇ ਨੇੜੇ ਹੀ ਹੈ ਨਹੀਂ, ਧਰਮ ਦੇ ਨੇੜੇ ਹੀ ਹੈ ਨਹੀਂ, ਉਹ ਇਨਸਾਨ ਆਪਣੀ ਸਰੀਰਕ ਨੀਂਦ ਤਿਆਗਣ ਦਾ ਸਮਾਂ ਦੱਸੋ ਕਿੰਨਾ? ਕੋਈ 7 ਵਜੇ ਉੱਠ ਰਿਹਾ, ਕੋਈ 8 ਵਜੇ ਉੱਠ ਰਿਹਾ, ਕੋਈ 9 ਵਜੇ ਉੱਠ ਰਿਹਾ ਨਾ। ਜੇ ਘੱਟ ਤੋਂ ਘੱਟ ਵੀ ਆਖਾਂਗੇ ਤਾਂ 6 ਵਜੇ ਤੋਂ ਪਹਿਲਾਂ ਤਾਂ ਕੋਈ ਟਾਵਾਂ ਹੀ ਹੈ, ਜਿਹਨੇ ਨੇਮ ਸੰਭਾਲਣਾ ਹੁੰਦਾ ਤਾਂ ਸੰਪੂਰਨ ਹੋ ਗਿਆ ਨਾ। ਇਹ ਵੀ ਇੱਕ ਵੱਡਾ ਵੱਡਾ ਕਾਰਨ ਹੈ। ਇੱਕ ਕਾਰਨ ਤਾਂ ਹੈ ਵੀ ਉਸ ਵੇਲੇ ਕੁਦਰਤ ਵੀ ਇਕਾਗਰ ਹੈ, ਮਨ ਵੀ ਦੌੜ ਭੱਜ ਤੋਂ ਇਕਾਗਰ ਹੈ, ਨੇਮ ਸੰਭਾਲ ਲਾ। ਉਹਦੇ ਪਿੱਛੇ ਇੱਕ ਕਾਰਨ ਇਹ ਵੀ ਬਣਦਾ ਵੀ ਲੋਕਾਂ ਦੇ ਵੇਖਣ ਤੋਂ ਪਹਿਲਾਂ ਪਹਿਲਾਂ ਤੇਰਾ ਕਾਰਜ ਸੰਪੂਰਨ ਹੋ ਜੇ, ਕਿਉਂਕਿ ਤੂੰ ਰੱਬ ਨੂੰ ਵਿਖਾਉਣਾ, ਪਰਮੇਸ਼ਵਰ ਨੂੰ ਪ੍ਰਸੰਨ ਕਰਨਾ, ਸੰਸਾਰ ਨੂੰ ਥੋੜ੍ਹੀ ਵਿਖਾਉਣਾ। ਇਹ ਥੋੜ੍ਹੀ ਵੀ ਤੂੰ ਗੁਟਕਾ ਸਾਹਿਬ ਫੜੇ ਅਤੇ ਤੇਰਾ ਮੁੱਲਾ ਸਾਰਾ ਵੇਖੇ ਵੀ ਇਹਨੇ ਹੁਣ ਭਾਈ ਨਿਤਨੇਮ ਕਰਨਾ, ਇਹ ਨਹੀਂ। ਇਸ ਲਈ ਸਤਿਗੁਰੂ ਕਹਿੰਦੇ ਨਾਨਕ ਧੰਨ ਧੰਨ ਸੁਹਾਗਣ ਜਿਨ ਪਿਰ ਰਾਵਿਆੜਾ ਸੱਚ ਸਬਰ। ਜਿਨ੍ਹਾਂ ਨੇ ਉਸ ਸੱਚੇ ਨੂੰ ਰਾਵਿਆ ਉਹ ਧੰਨ ਨੇ, ਅਤੇ ਜਿਹਦੇ ਕਾਰਨ ਮੈਂ ਸ਼ਿੰਗਾਰ ਲਾਇਆ, ਮੱਲ ਕਹਿੰਦੇ ਪਿਰ ਰਾਤਾ ਮੇਰਾ ਅਵਰਾ, ਉਹ ਕਿਸੇ ਹੋਰ ਕੋਲ ਹੋਵੇ, ਉਹ ਕਿਸੇ ਹੋਰ 'ਤੇ ਨਜ਼ਰ ਪਿਆ ਕਰਦਾ ਹੋਵੇ ਅਤੇ ਮੈਂ ਸ਼ਿੰਗਾਰ ਲਾ ਲਾ ਬੈਠੀ ਜਾਵਾਂ, ਉਹਨੂੰ ਵੇਖ, ਉਹ ਮੇਰੇ ਵੱਲ ਵੇਖੇ ਹੀ ਨਾ, ਇਹਦਾ ਮਤਲਬ ਉਹਨੂੰ ਮੇਰਾ ਸ਼ਿੰਗਾਰ ਨਹੀਂ ਪਾਇਆ।
0: ਹਉ ਜਾਏ ਪੁੱਛਾਂ ਸੁਹਾਗ ਸੁਹਾਗਣ, ਤੁਸੀਂ ਕਿਉਂ ਪਿਰ ਪਾਇੜਾ ਪ੍ਰਭ ਮੇਰਾ, ਮੈਂ ਉੱਪਰ ਨਦਰ ਕਰੀ ਫਿਰ ਸੱਚ, ਮੈਂ ਛੋਡਿਆੜਾ ਮੇਰਾ ਤੇਰਾ।
1: ਫਿਰ ਜੀ ਤੀਸਰਾ ਪਦਾ, ਹਉ ਜਾਏ ਪੁੱਛਾਂ ਸੁਹਾਗ ਸੁਹਾਗਣੀ, ਕਹਿੰਦੇ ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਜਿਹੜੀਆਂ ਚੰਗੇ ਭਾਗਾਂ ਵਾਲੀਆਂ ਸੁਹਾਗਣਾਂ ਬਣ ਗਈਆਂ, ਭਾਵ ਜਿਨ੍ਹਾਂ ਨੇ, ਜਿਹੜੀਆਂ ਜਿਨ੍ਹਾਂ ਲਈ ਜ਼ਿਕਰ ਕੀਤਾ ਸੋ ਪਿਰ ਰੱਤਾ ਮੇਰਾ ਅਵਰਾਂ, ਹੈ ਨਾ, ਜਿਨ੍ਹਾਂ ਨੇ ਖਸਮ ਨੂੰ ਰਾਵਿਆ ਸੁਹਾਗਣਾ, ਜਿਨ੍ਹਾਂ ਨੂੰ ਧੰਨ ਧੰਨ ਸੁਹਾਗਣਾ ਕਿਹਾ, ਉਹਨਾਂ ਨੂੰ ਪੁੱਛਿਆ ਵੀ ਤੁਸੀਂ ਖਸਮ ਨੂੰ ਕਿਵੇਂ ਪਾਇਆ? ਤੁਹਾਡੇ ਨਾਲ ਮੇਰੇ ਪਿਆਰੇ ਪ੍ਰੀਤਮ ਦਾ ਮਿਲਾਪ ਕਿਵੇਂ ਬਣਿਆ, ਅਕਾਲ ਪੁਰਖ ਦਾ ਮੇਲ ਕਿਵੇਂ ਬਣਿਆ? ਫਿਰ ਜਵਾਬ ਕੀ ਮਿਲਿਆ? ਮੈਂ ਉੱਪਰ ਨਜ਼ਰ ਕਰੀ ਫਿਰ ਸੱਚ ਹੈ, ਕਹਿੰਦੇ ਉਸ ਖਸਮ ਨੇ ਨਜ਼ਰ ਕੀਤੀ, ਮੈਂ ਛੋਡਿਆੜਾ ਮੇਰਾ ਤੇਰਾ, ਕਹਿੰਦੇ ਭਾਈ ਅਸੀਂ ਮੈਂ ਮੇਰਾ ਮੇਰਾ ਤੇਰਾ ਇਹ ਭਾਵ ਛੱਡਤਾ, ਭਾਵ ਆਪਣੇ ਬੇਗਾਨੇ ਦੀ ਭਾਵਨਾ ਅਸੀਂ ਛੱਡਤੀ, ਜਦੋਂ ਦੀ ਛੱਡੀ ਹੈ ਉਦੋਂ ਦੀ ਉਸ ਅਕਾਲ ਪੁਰਖ ਨੇ ਮਿਹਰ ਦੀ ਨਜ਼ਰ ਕੀਤੀ ਹੈ।
0: ਸਭ ਮਨ ਤਨ ਜੀਓ ਕਰੋ ਹਰ ਪ੍ਰਭ ਕਾ ਇਤਮਾ।

0: ਲਈਏ।
1: ਫਿਰ ਜਵਾਬ ਨਾਲ ਹੀ ਜੀ, ਸਭ ਮਨ ਤਨ ਜੀਓ ਕਰੋ ਹਰ ਪ੍ਰਭ ਕਾ। ਕਹਿੰਦੇ ਭਾਈ ਸਾਰਾ ਕੁਛ ਆਪਣੇ ਮਾਲਕ ਦਾ ਕਰਦੇ, ਇਤ ਮਾਰਗ ਭੈਣੇ ਮਿਲੀ ਹੈ, ਹੇ ਮੇਰੀ ਇਹ ਭੈਣੇ ਇੱਦਾਂ ਮਿਲੀਦਾ, ਖਸਮ ਨੂੰ ਇਸ ਤਰੀਕੇ ਨਾਲ ਮਿਲੀਦਾ। ਪੁੱਛਿਆ ਨਾ ਵੀ ਕਿੱਦਾਂ ਮਿਲੀਦਾ, ਤੁਸੀਂ ਕਿਵੇਂ ਮਿਲੇ ਹੋ? ਕਹਿੰਦੇ ਜੇ ਤੂੰ ਮਿਲਣਾ ਤਾਂ ਫਿਰ ਸਭ ਮਨ ਤਨ ਜੀਓ ਕਰੋ ਹਰ ਪ੍ਰਭ ਕਾ। ਆਪਣਾ ਮਨ ਤਨ ਆਪਣੀ ਜਿੰਦ ਸਾਰਾ ਕੁਛ ਹੀ ਰੱਬ ਦਾ ਕਰਦੇ। ਇਤ ਮਾਰਗ, ਇਸ ਮਾਰਗ 'ਤੇ ਮਿਲੀ ਹੈ ਭੈਣੇ, ਹੈ ਨਾ, ਹੇ ਮੇਰੀ ਇਹ ਭੈਣੇ ਇੱਦਾਂ ਮਿਲੀਦਾ। ਆਪਣੜਾ ਪ੍ਰਭ ਨਦਰ ਕਰ ਦੇਖੈ, ਫਿਰ ਉਹ ਆਪਣਾ ਖਸਮ ਜਿਹੜਾ ਉਹ ਨਦਰ ਕਰਕੇ ਵੇਖਦਾ ਹੈ, ਫਿਰ ਉਹ ਬਖਸ਼ਿਸ਼ ਦੀ ਨਜ਼ਰ ਨਾਲ ਵੇਖਦਾ। ਨਾਨਕ ਜੋਤ ਜੋਤੀ ਰਲੀ ਹੈ ਅਤੇ ਹੇ ਨਾਨਕ ਜੀਓ, ਫਿਰ ਉਸ ਅਕਾਲ ਪੁਰਖ ਪਰਮੇਸ਼ਵਰ ਦੇ ਵਿੱਚ ਸਮਾ ਜਾਈਦਾ ਜਦੋਂ ਉਹ ਮਿਹਰ ਦੀ ਨਜ਼ਰ ਨਾਲ ਵੇਖਦਾ ਹੈ, ਉਹ ਬਖਸ਼ਿਸ਼ ਦੀ ਨਜ਼ਰ ਨਾਲ ਵੇਖਦਾ। ਉਹਦੀ ਬਖਸ਼ਿਸ਼ ਦੀ ਨਜ਼ਰ ਲੈਣ ਵਾਸਤੇ ਮੈਂ ਛੋਡਿਆ ਮੇਰਾ ਤੇਰਾ, ਇੱਕ ਇਸ ਅਵਸਥਾ 'ਤੇ ਪਹੁੰਚਣਾ ਪਏਗਾ, ਮੈਂ ਮੇਰੀ ਛੱਡਣੀ ਪਏਗੀ, ਔਰ ਆਪਣਾ ਤਨ ਮਨ ਜੀਓ ਇਹ ਸਭ ਕੁਝ ਉਸ ਮਾਲਕ ਨੂੰ ਸਮਰਪਿਤ ਕਰਨਾ ਪਏਗਾ, ਅਤੇ ਫਿਰ ਕਿਤੇ ਜਾ ਕੇ ਉਹ ਅਕਾਲ ਪੁਰਖ ਪਰਮੇਸ਼ਵਰ ਦੇ ਨਾਲ ਮੇਲ ਮਿਲਾਪ ਬਣਦਾ ਹੈ। ਇਸ ਤਰੀਕੇ ਜੀ ਅੱਜ ਤਨ ਗੁਰੂ ਰਾਮਦਾਸ ਪਾਤਸ਼ਾਹ ਸੋਝੀ ਦੇ ਰਹੇ। ਮਲਕ ਪਾਤਸ਼ਾਹ ਜੀ ਕਿਰਪਾ ਕਰਨ, ਕਿਤੇ ਬਾਪੂ ਜੀ ਦੇ ਦਰਸਾਏ ਇਹਨਾਂ ਮਾਰਗਾਂ 'ਤੇ ਚੱਲਣ ਦੀ ਜਾਂਚ ਆ ਜਾਏ। ਮਨ ਕਰਕੇ ਅਸੀਂ ਵੀ ਗੁਰੂ ਸਾਹਿਬ ਅੱਗੇ ਆਪਣਾ ਆਪਾਂ ਸਮਰਪਿਤ ਕਰ ਸਕੀਏ, ਉਸ ਮਾਲਕ ਤੋਂ ਅਸੀਂ ਵਾਰਨੇ ਕੁਰਬਾਨ ਜਾਈਏ, ਜਿਹੜਾ ਆਪ ਕਿਰਪਾ ਕਰਕੇ ਸਾਨੂੰ ਭੁੱਲਿਆਂ ਨੂੰ ਸਿੱਧੇ ਰਸਤੇ 'ਤੇ ਪਾਉਂਦਾ, ਅਤੇ ਸਾਹਿਬ ਅੱਗੇ ਅਰਜ਼ੋਈ ਕਰਦਿਆਂ ਉਸ ਤੋਂ ਬਲਿਹਾਰ ਜਾਇਆ ਕਰੋ। ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ

0: ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰ ਲੈਣ। ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀ, ਇਹ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ।
1: ਸਭ ਮਨ ਤਨ ਜੀਓ ਕਰੋ ਹਰ ਪ੍ਰਭ ਕਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਕੋ ਓਅੰਕਾਰ ਸਤ ਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰੋਰਨਾ, ਲੇਰ ਨਾਲ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰੋਰਨਾ, ਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਕਰ ਤਾਂ ਤੇਰੇ ਸਭ ਗਿਸ਼ੈ ਜਿਸ ਦੇ ਸੋ ਪਾਵੇ, ਸਦਾ ਸਿਵ ਸਲਾ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵੇਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤੇਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਾਸ ਕੀਤੇ ਕਾਲ ਘੰਟ ਕੁਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾ ਮਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ ਜਿਤ ਕਰ ਅਨੰਦ ਵਾਜੇ, ਅਨੰਦ ਸੁਣੋ ਵਡਭਾਗੀ ਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣ

ਪੌੜੀਆਂ ਅਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਗਾਂ ਤੋਂ ਸਮੱਤ ਬਖਸ਼ਣੀ, ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ। ਦਰ ਪ੍ਰਵਾਹ ਨੂੰ ਹੋਵੇ ਪ੍ਰਵਾਹ ਨੂੰ ਆ ਪ੍ਰਸ਼ਾਦ ਸੰਗਤ ਵਿੱਚ।

ਸਤਨਾਮ ਵਾਹਿਗੁਰੂ ਸਾਹਿਬ ਜੀਓ, ਸਤਨਾਮ ਵਾਹਿਗੁਰੂ ਸਾਹਿਬ ਜੀਓ, ਜਾਂ ਕੈ ਸਿਮਰਨ ਸਭ ਕਛ ਪਾਈਐ, ਬਿਰਥੀ ਕਾਲ ਨਾ ਜਾਈ। ਤਿਸ ਪ੍ਰਭ ਤਿਆਗ ਅਵਰ ਕਤਰਾ ਚੋ, ਸੋ ਜੋ ਸਭ ਮੈਂ ਰਹਿਆ ਸਮਾਈ। ਕਾਮ ਕ੍ਰੋਧ ਲੋਭ ਝੂਠ ਨਿੰਦਾ, ਇਨ ਤੇ ਆਪ ਛੁਡਾਵ ਹੋ। ਇਹ ਪੀਤਰ ਤੇ ਇਨ ਕੋ ਡਾਰੋ, ਆਪਣ ਨਿਕਟ ਬੁਲਾਵੋ, ਆਪਣੀ ਬਿਦ ਆਪ ਜਨਾਵੋ। ਹਰ ਜਨ ਮੰਗਲ ਗਾਵੋ, ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀ।

ਪੁਜਾਈ ਨਾਨਕ ਦਾਸ ਤਾਂ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ ਨਾਨਕ ਦਾਸ ਤਾਂ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ।

ਵਾਹਿਗੁਰੂ ਜੀ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ।

पिता हम वर्ष

ਸਤਨਾਮ ਵਾਹਿਗੁਰੂ ਸਾਹਿਬ ਜੀਓ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ, ਤੁਮਰੀ ਮਹਿਮਾ ਬਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ, ਮੈਂ ਹਰ ਹਰ ਨਾਮ ਧਰ ਸੋਈ, ਜਿਉ ਪਾਵੈ ਤਿਉ ਰਾਖ ਮੇਰੇ ਸਾਹਿਬ, ਮੈਂ ਤੁਧ ਬਿਨ ਅਵਰ ਨ ਕੋਈ, ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸਵਾਮੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਹੰਗੁਰ ਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਹੰਗੁਰ ਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਹੰਗੁਰ ਪ੍ਰਸਾਦ। ਇੱਕ ਓਅੰਕਾਰ

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਣ ਸਦੀਕ ਨੇ ਨਾ ਪਾਈ ਆ ਕਰਮ ਮਿਲੇ ਨਾ ਹੀ ਠਾਕ ਰਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣੇ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਉਤ ਭੂਖੇ ਖਾਏ ਚਲੀ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣੇ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡ ਆਪ ਤੇ ਵਡ ਤੇਰੀ ਦਾਤ ਜਿਨੋ ਦਿਨੋ ਕਰਕੇ ਕੀਤੀ ਰਾਤ ਖਸਮ ਸਾਰੀ ਤੇ ਕਮ ਜਾਤ ਨਾਨਕ ਨਾਵੇ ਬਾਇਸਨਾਥ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰ

ਪਵਿੱਤਰ ਕੜਾ ਪ੍ਰਸਾਦ ਜੀ ਦੇਖ ਸਜ ਕੇ ਹਾਜ਼ਰ ਹੈ, ਨਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ, ਸਮੂਹ ਸਾਧ ਸੰਗਤ ਵਿੱਚ ਵਰਤਾ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਚਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਲੀ ਪ੍ਰੀਤ, ਜਿਤ ਸਾਹਿਬ ਸੇਤੀ ਪੱਤਰ ਹੈ। ਸੁਨ ਸਾਜਨ ਪ੍ਰੇਮ ਸੰਦੇਸਰਾ, ਅੱਖੀ ਤਾਰ ਲਗਨ ਗੁਰ ਤੁੱਠੇ ਸੱਜਣ ਮੇਲਿਆ, ਜਨ ਨਾਨਕ ਸੁਖ ਸਵਨ ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂਰ। ਨਾਨਕ ਸ਼ਰਨ ਤੁਹਾਰੀ ਆ, ਪੇਖੋਂ ਸਦਾ ਹਜ਼ੂਰ। ਹੋਂ ਢੁੰਡੀ ਸੱਜਣਾ ਸੱਜਣ ਮੰਡੇ ਨਾ, ਜਨ ਨਾਨਕ ਅਲਖ ਨਾ ਲਖੀਏ, ਗੁਰਮੁਖ ਦੇ ਦਿਖਾ। ਸੁਖ ਹਉ ਟਲ ਗੁਰ ਸੇਵੀਐ, ਅਹੀਂ ਸਹਿ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀਐ, ਸਵਨਾ ਦਾ ਵੇਸਾਹੋ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਪ੍ਰਭ ਕੀ ਸ਼ਰਨ ਸਗਲ ਪੈ ਲਾਥੇ।

0: ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰ ਇਤਿਹਾਸਕ ਵਿਚਾਰਾਂ ਦਾ ਇਹ ਸਮਾਂ ਹੈ। ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਲੱਗ ਜਾਣ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਾਹੀਂ ਕਵੀ ਸੰਤੋਖ ਸਿੰਘ ਜੀ ਦੇ ਦੁਆਰਾ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਮਰਦ ਅਗੰਬੜੇ ਬਾਦਸ਼ਾਹ ਦਰਵੇਸ਼ ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਲੜੀਵਾਰ ਸਰਵਨ ਕਰਦੇ ਆ ਰਹੇ ਹੋ। ਅਨੰਦਪੁਰ ਸਾਹਿਬ ਪਵਿੱਤਰ ਸਥਾਨ ਜਿਹਦੇ ਬਾਹਰੀ ਪਾਸੇ 22 ਧਾਰ ਦੇ ਰਾਜੇ ਭਾਰੀ ਗਿਣਤੀ ਦੇ ਵਿੱਚ ਆਪਣੀ ਸੈਨਾ ਲੈ ਕੇ ਪਹੁੰਚ ਚੁੱਕੇ ਹਨ। ਈਰਖਾ ਦੇ ਵੱਸ ਹੋ ਕੇ ਅਹੰਕਾਰ ਦੇ ਨਾਲ ਭਰੇ ਹੋਏ ਜਿਨ੍ਹਾਂ ਦੇ ਵਿੱਚੋਂ ਸਿਰਮੌਰ ਕਹਿਲੂਰੀ ਰਾਜਾ ਰਾਜਾ ਭੀਮ ਚੰਦ ਜਿਹਦੇ ਅੰਦਰ ਗੁਰੂ ਪਾਤਸ਼ਾਹ ਜੀ ਦੇ ਪ੍ਰਤੀ ਮਨ ਵਿੱਚ ਈਰਖਾ ਭਰੀ ਪਈ ਹੈ। ਗੁਰੂ ਮਹਾਰਾਜ ਦੀ ਚੜ੍ਹਦੀ ਕਲਾ ਜਿਹੜੀ ਹੈ ਇਹਦੇ ਕੋਲੋਂ ਬਰਦਾਸ਼ਤ ਨਹੀਂ ਹੋ ਪਾ ਰਹੀ, ਇਸ ਲਈ ਇਹ ਅਨੰਦਪੁਰ ਸਾਹਿਬ ਨੂੰ ਆ ਕੇ ਵੱਖ ਵੱਖ ਰਾਜਿਆਂ ਦੀ ਨਾਲ ਸੈਨਾ ਨੂੰ ਲੈ ਕੇ ਘੇਰਾ ਪਾ ਕੇ ਗੁਰੂ ਸਾਹਿਬ ਜੀ ਉੱਤੇ ਹਮਲਾ ਕਰਨਾ ਚਾਹੁੰਦਾ ਹੈ। ਸਤਿਗੁਰੂ ਮਹਾਰਾਜ ਜੀ ਨੂੰ ਇਹਨੇ ਚਿੱਠੀ ਵੀ ਲਿਖੀ ਕਿ ਤੁਸੀਂ ਸਾਨੂੰ ਇੰਨਾ ਧਨ ਦੇ ਦਿਓ ਔਰ ਸਾਲ ਬਾਅਦ ਸਾਨੂੰ ਇੰਨਾ ਤੁਸੀਂ ਧਨ ਦੇ ਦਿਆ ਕਰੋ, ਅਸੀਂ ਤੁਹਾਡੇ ਵਾਲੇ ਪਾਸੇ ਮੁੱਖ ਨਹੀਂ ਕਰਾਂਗੇ। ਮਹਾਰਾਜ ਨੇ ਆਖਿਆ ਬਿਨਾਂ ਵਜ੍ਹਾ ਬਿਨਾਂ ਕਿਸੇ ਕਾਰਨ ਦੇ ਇਹ ਸੰਗਤ ਦਾ ਇੰਨਾ ਪੈਸਾ ਇਹ ਦਸਵੰਦ ਕਿਵੇਂ ਤੁਹਾਨੂੰ ਦੇ ਦਈਏ, ਜੇ ਲੈਣ ਦਾ ਚਾਓ ਹੈ ਤਾਂ ਫਿਰ ਸਨਮੁੱਖ ਹੋਵੋ, ਅਸੀਂ ਅਸਤਰਾਂ ਅਤੇ ਸ਼ਸਤਰਾਂ ਦੇ ਰਾਹੀਂ ਜੋ ਤੁਹਾਡੀ ਇੱਛਾ ਹੈ ਉਹ ਪੂਰੀ ਕਰਾਂਗੇ। ਹੰਕਾਰ ਦੇ ਨਾਲ ਭਰੇ ਹੋਏ ਆਏ ਨੇ, ਸਤਿਗੁਰੂ ਜੀ ਆਪਣੇ ਯੋਧਿਆਂ ਦੀ ਤਿਆਰੀ ਕਰਵਾ ਰਹੇ ਨੇ, ਉਹਨਾਂ ਨੂੰ ਸੁਚੇਤ ਕਰ ਰਹੇ ਹਨ ਔਰ ਕਿਵੇਂ ਇਹਨਾਂ 22 ਧਾਰ ਦੇ ਰਾਜਿਆਂ ਇਹਨਾਂ ਦੀ ਸੈਨਾ ਦੇ ਨਾਲ ਜੂਝਣਾ ਹੈ ਉਹ ਸਤਿਗੁਰੂ ਮਹਾਰਾਜ ਜੀ ਉਪਦੇਸ਼ ਦੇ ਰਹੇ ਨੇ। ਅਗਲੇ ਇਤਿਹਾਸ ਨੂੰ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੀਏ ਜੀ।
1: ਪੁੰਨ ਮੈਂ ਤੁਮਰੇ ਸੰਗ ਸਹਾਈ।
0: ਮਹਾਰਾਜ ਜੀ ਕਹਿੰਦੇ ਤੁਸੀਂ ਬਹਾਦਰੀ ਦੇ ਨਾਲ ਜੂਝਣਾ ਹੈ, ਕਿਉਂਕਿ ਇਹ ਜਿਹੜੀ ਜੰਗ ਹੋਣੀ ਹੈ ਇਹ ਸੱਚ ਅਤੇ ਹੱਕ ਦੀ ਖਾਤਰ ਹੈ, ਇਹ ਜ਼ਰ ਜ਼ੋਰੂ ਜ਼ਮੀਨ ਦੀ ਖਾਤਰ ਨਹੀਂ, ਇਹ ਸੱਚ ਔਰ ਹੱਕ ਦੀ ਖਾਤਰ ਹੈ। ਤੁਸੀਂ ਇਹਦੇ ਵਿੱਚ ਜੂਝਣਾ ਹੈ ਔਰ ਚਿੰਤਾ ਨਹੀਂ ਕਰਨੀ, ਇਹਦੇ ਵਿੱਚ ਮੈਂ ਆਪ ਮੌਜੂਦ ਹੋਵਾਂਗਾ ਔਰ ਹਰ ਇੱਕ ਦੇ ਨਾਲ ਹੋਵਾਂਗਾ। ਸਾਹਿਬ ਕਹਿੰਦੇ ਹਰ ਥਾਂ 'ਤੇ ਮੈਂ ਆਪਣੇ ਪਿਆਰਿਆਂ ਦੇ ਸਹਾਈ ਹੋਵਾਂਗਾ।
1: ਲੋਕ ਪਰਲੋਕ ਜਹਾਂ ਕਹਿ ਜਾਈ।
0: ਔਰ ਜੇ ਤੁਸੀਂ ਇਸ ਜੰਗ ਦੇ ਵਿੱਚ ਸ਼ਹੀਦ ਹੁੰਦੇ ਹੋ, ਫਿਰ ਤੁਹਾਡਾ ਜਿਹੜਾ ਉਹ ਲੋਕ ਵੀ ਸਵਰ ਜਾਏਗਾ ਅਤੇ ਪਰਲੋਕ ਵੀ ਸਵਰ ਜਾਏਗਾ। ਫਿਰ ਬੇਨਤੀ ਕਰਾਂ, ਕਿਉਂਕਿ ਇਹ ਜਿਹੜੀ ਲੜਾਈ ਹੈ ਇਹ ਦੌਲਤ ਵਾਸਤੇ, ਜਰ ਜੋਰੂ ਜ਼ਮੀਨ ਵਾਸਤੇ ਨਹੀਂ। ਇਹ ਜਿਹੜੀ ਲੜਾਈ ਹੈ ਇਹ ਸੱਚ ਔਰ ਹੱਕ ਦੀ ਖਾਤਰ ਹੈ, ਮਾਣ ਮਰਿਆਦਾ ਦੀ ਖਾਤਰ ਹੈ, ਦੀਨ ਧਰਮ ਦੀ ਖਾਤਰ ਹੈ। ਇਸ ਲਈ ਮਹਾਰਾਜ ਕਹਿੰਦੇ ਜੇ ਸ਼ਹੀਦੀਆਂ ਦੇ ਜਾਮ ਪੀਂਦੇ ਹੋ ਤਾਂ ਫਿਰ ਇਹਦੇ ਵਿੱਚ ਲੋਕ ਵੀ ਸਵਰੇਗਾ ਔਰ ਪਰਲੋਕ ਵੀ ਸਵਰ ਜਾਵੇਗਾ।
1: ਇਤਿਆਦਿਕ ਉਪਦੇਸ਼ਤ ਸਵਾਮੀ।
0: ਸਵਾਮੀ ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਪਿਆਰਿਆਂ ਨੂੰ ਉਪਦੇਸ਼ ਕਰਕੇ ਹੌਸਲਾ ਵੀ ਦਿੰਦੇ ਆ ਔਰ ਸਮਝਾਉਂਦੇ ਵੀ ਹਨ।
1: ਭਾਇਓ ਖਾਲਸਾ ਸੰਕਰ ਕਾਮੀ।
0: ਗੁਰੂ ਕਾ ਖਾਲਸਾ, ਗੁਰੂ ਕੇ ਪਿਆਰੇ, ਇਹਨਾਂ ਬਾਈ ਧਾਰ ਦੇ ਰਾਜਿਆਂ ਦੇ ਨਾਲ ਜੂਝਣ ਵਾਸਤੇ ਤਿਆਰ ਹਨ।
1: ਮਾਝੇ ਆਦਿਕ ਦੇਸਨ ਮਾਹੀ।
0: ਵੱਖ ਵੱਖ ਇਲਾਕਿਆਂ ਦੇ ਵਿੱਚੋਂ ਆਏ ਹੋਏ ਨੇ ਔਰ ਆ ਵੀ ਰਹੇ ਨੇ। ਸਤਿਗੁਰੂ ਮਹਾਰਾਜ ਜੀ ਨੇ ਪਹਿਲਾਂ ਹੀ ਇਹਨਾਂ ਨੂੰ ਸੱਦੇ ਜਿਹੜੇ ਸੀ ਉਹ ਭੇਜ ਦਿੱਤੇ, ਕੁਝ ਆਪਣੇ ਆਪਣੇ ਘਰਾਂ ਨੂੰ ਗਏ ਹੋਏ ਸੀ। ਜਿਵੇਂ ਜਦੋਂ ਦੋ ਮੁਲਕਾਂ ਦੀ ਆਪਸ ਵਿੱਚ ਜੰਗ ਲੱਗਣੀ ਹੋਵੇ ਤਾਂ ਜਿਹੜੇ ਫੌਜੀ ਹੁੰਦੇ ਨੇ ਛੁੱਟੀ 'ਤੇ ਗਏ ਹੋਏ ਉਹਨਾਂ ਨੂੰ ਵਾਪਸ ਸੱਦ ਲਿਆ ਜਾਂਦਾ ਹੈ ਕਿ ਹੁਣ ਜੰਗ ਛਿੜਨ ਵਾਲੀ ਹੈ ਅਤੇ ਤੁਸੀਂ ਆਪੋ ਆਪਣੇ ਘਰਾਂ ਤੋਂ ਜਿੰਨਾ ਜਲਦੀ ਹੋ ਸਕਦਾ ਹੈ ਵਾਪਸ ਪਹੁੰਚ ਜਾਓ। ਇਸੇ ਤਰ੍ਹਾਂ ਮਹਾਰਾਜ ਨੇ ਵੀ ਸਾਰਿਆਂ ਨੂੰ ਪਹਿਲਾਂ ਹੀ ਸੱਦੇ ਭੇਜ ਦਿੱਤੇ ਸੀ, ਪਤਾ ਸੀ ਕਿ ਇਹਨਾਂ ਅਹੰਕਾਰੀਆਂ ਨੇ ਟਲਣਾ ਨਹੀਂ, ਕੋਸ਼ਿਸ਼ ਬੜੀ ਕੀਤੀ ਪਰ ਇਹ ਟਲਣ ਵਾਲੇ ਨਹੀਂ, ਪਿਛਾਂ ਨੂੰ ਮੁੜਨ ਵਾਲੇ ਨਹੀਂ, ਹੁਣ ਇਹਨਾਂ ਨਾਲ ਜੰਗ ਹੋਏਗੀ। ਇਸ ਲਈ ਵੱਖ ਵੱਖ ਇਲਾਕਿਆਂ 'ਚੋਂ ਆਏ ਨੇ। ਕਹਿੰਦੇ ਮਾਝੇ ਆਦਿਕ ਦੇਸ਼ਨ ਮਹਾਂ, ਮਾਝੇ ਦੇ ਇਲਾਕੇ ਦੇ ਵਿੱਚੋਂ ਵੀ ਗੁਰੂ ਕੇ ਪਿਆਰੇ ਪਹੁੰਚੇ ਹੋਏ ਹਨ।
1: ਹੋ ਤੇ ਸਿੰਘ ਘਰ ਗਮ ਨੇ ਤਾਹੀ।
0: ਹੋਤੇ ਸਿੰਘ ਘਰ ਗਮ ਨੇ ਤਾਹੀ, ਜਿਹੜੇ ਗੁਰੂ ਕੇ ਸਿੰਘ, ਗੁਰੂ ਕਾ ਖਾਲਸਾ ਘਰ ਵਿੱਚ ਗਏ ਹੋਏ ਸੀ ਉਹ ਵਾਪਸ ਅਨੰਦਪੁਰ ਸਾਹਿਬ ਪਹੁੰਚਦੇ ਹਨ।
1: ਪ੍ਰਥਮ ਹਕਾਰ ਪਠੇ ਸਭ ਆਏ।
0: ਮਹਾਰਾਜ ਜੀ ਨੇ ਹਕਾਰ, ਹਕਾਰ ਮੈਨੇ ਬੁਲਾਉਣਾ ਪਹਿਲਾਂ ਹੀ, ਪ੍ਰਥਮ ਦਾ ਅਰਥ ਹੁੰਦਾ ਪਹਿਲਾਂ ਹੀ, ਕਿਉਂਕਿ ਬਾਹਰ 'ਤੇ ਇਹਨਾਂ ਨੇ ਫਿਰ ਘੇਰਾ ਪਾ ਲੈਣਾ ਨਾ, ਇਸ ਲਈ ਪਹਿਲਾਂ ਹੀ ਮਹਾਰਾਜ ਨੇ

0: ਗੁਰੂ ਕਾ ਖਾਲਸਾ ਗੁਰੂ ਕੇ ਸਿੰਘ। ਉੱਥੇ ਉੱਥੇ ਸ਼ੁੱਧ ਭਾਵ ਖਬਰ ਪਹੁੰਚਾਈ ਗਈ ਔਰ ਉਹ ਖਬਰ ਸੁਣਦਿਆਂ ਸਾਰ ਤਿਆਰੀ ਕਰਕੇ ਆਨੰਦਪੁਰ ਸਾਹਿਬ ਪਹੁੰਚ ਰਹੇ ਹਨ।
1: ਚੱਲੇ ਸਿੰਘ ਆਏ ਸਮੁਦਾਈ,
0: ਸਮੁਦਾਈ ਇਕੱਠੇ ਹੋ ਕੇ ਇਕੱਤਰ ਹੋ ਕੇ ਆਨੰਦਪੁਰ ਸਾਹਿਬ ਨੂੰ ਪਹੁੰਚੇ ਹਨ।
1: ਬਖਸ਼ ਸਿੰਘ ਗੁਰ ਬਖਸ਼ ਸਿੰਘ ਪੁੰਨ,
0: ਭਾਵੇਂ ਉਹ ਭਾਈ ਬਖਸ਼ ਸਿੰਘ ਨੇ ਤੇ ਭਾਵੇਂ ਉਹ ਭਾਈ ਗੁਰਬਖਸ਼ ਸਿੰਘ ਨੇ, ਜਿੰਨੇ ਵੀ ਗੁਰੂ ਕੇ ਸਿੰਘ ਨੇ ਸਭ ਆਨੰਦਪੁਰ ਸਾਹਿਬ ਪਹੁੰਚ ਰਹੇ ਹਨ।
1: ਭੈਰੋਵਾਲ ਕਲਾਲ ਸਿੰਘ ਗੁਣ,
0: ਭੈਰੋਵਾਲ ਪਿੰਡ ਦਾ ਨਾਮ ਹੈ, ਉੱਥੋਂ ਦੇ ਜਿਹੜੇ ਰਹਿਣ ਵਾਲੇ ਸਿੰਘ ਨੇ ਉਹ ਵੀ ਪਹੁੰਚੇ ਹਨ।
1: ਲਾਏ ਸੈਂਕੜੇ ਸਿੰਘਨ ਆਏ,
0: ਕਹਿੰਦੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਿੰਘ ਜਿਹੜੇ ਨੇ ਉਹ ਆਨੰਦਪੁਰ ਸਾਹਿਬ ਪਹੁੰਚੇ ਹਨ।
1: ਦਿਆਲ ਸਿੰਘ ਸੁਰ ਸਿੰਘ ਵਸਾਏ,
0: ਭਾਵੇਂ ਉਹ ਭਾਈ ਦਿਆਲ ਸਿੰਘ ਨੇ ਤੇ ਭਾਵੇਂ ਸੁਰ ਸਿੰਘ ਨੇ, ਭਾਈ ਸੁਰ ਸਿੰਘ ਜੀ ਇਹ ਵੀ ਆਣ ਪਹੁੰਚੇ ਹਨ।
1: ਮਾਟੂ ਸੇਵਾ ਸਿੰਘ ਮਜੈਲ,
0: ਜਿਹੜੇ ਮਜੈਲ ਨੇ ਮਾਝੇ ਦੇ ਇਲਾਕੇ ਦੇ ਵਿੱਚ ਰਹਿਣ ਵਾਲੇ ਉਹ ਵੀ

0: ਰੀਤ ਹੋਰ ਵੱਖ ਵੱਖ ਜਿਹੜੇ ਹੋਰ ਵੀ ਇਲਾਕੇ ਨੇ ਸਾਰਿਆਂ ਦੇ ਵਿੱਚੋਂ ਗੁਰੂ ਕੇ ਪਿਆਰੇ ਆਨੰਦਪੁਰ ਸਾਹਿਬ ਪਹੁੰਚੇ ਹਨ।
1: ਸੁਣ ਰਣ ਕਰਨ ਪ੍ਰਭੂ ਟਿਗ ਆਏ।
0: ਔਰ ਕੀ ਸੁਣ ਕੇ ਆਏ ਨੇ ਕਿ ਹੁਣ 22 ਧਾਰ ਦੇ ਰਾਜਿਆਂ ਦੇ ਨਾਲ ਜੰਗ ਛਿੜਨੀ ਹੈ। ਇਹ ਸੁਣ ਕੇ ਦੇਖੋ ਚਾਓ ਕਿੰਨਾ ਅੰਦਰ। ਨਹੀਂ ਤੇ ਬੰਦਾ ਕਹਿੰਦਾ ਵੀ ਉੱਥੇ ਜੰਗ ਛਿੜਨੀ ਹੈ, ਪਤਾ ਨਹੀਂ ਕੀ ਹੋਣਾ, ਛੱਡੋ ਪਰਾਂ ਆਪਾਂ ਘਰ ਹੀ ਠੀਕ ਹੈ, ਮਸਾਂ ਮਸਾਂ ਘਰ ਆਏ ਹੋਏ ਹਾਂ ਕਿ ਛੱਡੋ ਆਪਾਂ ਕਿ ਨਹੀਂ। ਸਾਰਿਆਂ ਨੇ ਇਹ ਸੁਣਿਆ ਹੈ ਕਿ ਉੱਥੇ 22 ਧਾਰ ਦੇ ਰਾਜੇ ਹਜ਼ਾਰਾਂ ਸਿਪਾਹੀ ਲੈ ਕੇ ਆਨੰਦਪੁਰ ਸਾਹਿਬ ਨੂੰ ਜਿਹੜਾ ਆਏ ਨੇ ਆ ਰਹੇ ਨੇ, ਇਹਨਾਂ ਨੇ ਹੁਣ ਹਮਲਾ ਕਰਨਾ ਅਤੇ ਉੱਥੇ ਭਾਰੀ ਜੰਗ ਹੋਣੀ ਹੈ ਅਤੇ ਗੁਰੂ ਮਹਾਰਾਜ ਨੇ ਸੱਦਾ ਭੇਜਿਆ। ਕਿੰਨਾ ਚਾਓ ਹੈ ਜੂਝਣ ਦਾ, ਇਹਨਾਂ ਵੈਰੀਆਂ ਦੇ ਨਾਲ ਦੋ ਹੱਥ ਕਰਨ ਦਾ। ਕਹਿੰਦੇ ਰਣ ਦੇ ਵਿੱਚ ਜੰਗ ਹੋਣੀ ਹੈ, ਇਹ ਸੁਣ ਕੇ ਦੌੜੇ ਹੋਏ ਬਿਨਾਂ ਦੇਰੀ ਲਾਇਆ ਗੁਰੂ ਸਾਹਿਬ ਕੋਲ ਆ ਰਹੇ ਹਨ।
1: ਭਾਏ 71 ਹਜ਼ਾਰੋਂ ਸਿੰਘ,
0: ਦੇਖਦਿਆਂ ਦੇਖਦਿਆਂ ਹਜ਼ਾਰਾਂ ਸਿੰਘ ਜਿਹੜੇ ਨੇ ਗੁਰੂ ਕਲਗੀਧਰ ਪਾਤਸ਼ਾਹ ਕੋਲ

0: ਹੋਣ ਤੇ ਇੱਕੋ ਹੀ ਸਿੰਘ ਜਦੋਂ ਗਰਜਦਾ ਨਾ ਸ਼ੇਰ ਤੇ ਫਿਰ ਸਾਰਿਆਂ ਨੂੰ ਭੱਜਣਾ ਪੈ ਜਾਂਦੀਆਂ। ਇਸੇ ਤਰ੍ਹਾਂ ਇਹ ਵੀ ਸਿੰਘ ਗਰਜਣ ਵਾਸਤੇ ਇਹਨਾਂ ਵੈਰੀਆਂ ਨੂੰ ਭਾਜੜਾਂ ਪਾਉਣ ਵਾਸਤੇ ਆਏ ਹਨ।
1: ਗਰਜਤ ਬੋਲੇ ਪ੍ਰਭੂ ਸੁਣਾਏ,
0: ਕਹਿੰਦੇ ਨੇ ਇਹ ਫਿਰ ਆਏ, ਆ ਕੇ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ, ਗੁਰੂ ਸਾਹਿਬ ਜੀ ਨੂੰ ਮਿਲੇ, ਔਰ ਗੁਰੂ ਕਲਗੀਧਰ ਪਾਤਸ਼ਾਹ ਜੀ ਅੱਗੇ ਇਹ ਗੁਰੂ ਕਾ ਖਾਲਸਾ ਗਰਜ ਕੇ ਇਸ ਤਰ੍ਹਾਂ ਆਖਦਾ ਹੈ,
1: ਚਾਹੇ ਆਪ ਕੀ ਏਕ ਰਜਾਏ।
0: ਮਹਾਰਾਜ ਜੀ, ਅਸੀਂ ਤਾਂ ਤੁਹਾਡੇ ਇੱਕ ਹੁਕਮ ਦੇ ਉੱਤੇ ਆਪਣਾ ਆਪਾ ਵਾਰ ਸਕਦੇ ਹਾਂ। ਕੈਸਾ ਪ੍ਰੇਮ ਹੈ ਗੁਰੂ ਨਾਲ, ਗੁਰੂ ਸਾਹਿਬ ਨਾਲ, ਗੁਰੂ ਕੇ ਖਾਲਸੇ ਦਾ। ਐਵੇਂ ਥੋੜ੍ਹੀ ਮਹਾਰਾਜ ਨੇ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ, ਇਹ ਮੇਰਾ ਖਾਸ ਰੂਪ ਹੈ। ਕਿੰਨਾ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਨਾਲ ਇਹਨਾਂ ਦਾ ਪ੍ਰੇਮ ਹੈ ਵੀ ਮਹਾਰਾਜ ਇੱਕ ਆਵਾਜ਼ ਦਿਓ, ਤੁਸੀਂ ਤੁਹਾਡੀ ਇੱਕ ਆਵਾਜ਼ ਤੇ ਅਸੀਂ ਆਪਣਾ ਆਪਾ ਵਾਰਨ ਵਾਸਤੇ ਤਿਆਰ ਹਾਂ।
1: ਕਿਆ ਪਹਾਰੀਏ ਹਮ ਹੋ ਅਗਾਰੀ,
0: ਮਹਾਰਾਜ ਇਹ ਜਿਹੜੇ ਬਾਈ ਧਾਰ ਦੇ ਰਾਜੇ ਨੇ ਇਹ ਸਾਡੇ ਅੱਗੇ ਕੀ ਨੇ, ਜੋ ਤੁਸੀਂ ਸਾਨੂੰ ਬਖਸ਼ਿਸ਼ਾਂ ਦੇ ਕੇ ਨਿਵਾਜਿਆ ਹੈ, ਜੋ ਖੰਡੇ ਦੀ ਪੌਲ ਦੇ ਕੇ ਸਾਨੂੰ ਖਾਲਸਾ ਪੰਥ ਦੇ ਵਿੱਚ ਮਹਾਰਾਜ ਸ਼ਾਮਿਲ ਕੀਤਾ ਹੈ, ਅਕਾਲ ਪੁਰਖ ਦੀ ਫੌਜ ਬਣਾਈ ਹੈ, ਇਹ ਜਿਹੜੇ ਬਾਈ ਧਾਰ ਦੇ ਰਾਜੇ ਨੇ ਇਹ ਸਾਡੇ ਅੱਗੇ ਕੀ ਹਨ।
1: ਕਰ ਹੁਕਮ ਦਿੱਲੀ ਲੈ ਮਾਰੀ,
0: ਤੁਸੀਂ ਇੱਕ ਹੁਕਮ ਕਰੋ, ਅਸੀਂ ਤੇ ਦਿੱਲੀ ਨੂੰ ਜਿਹੜਾ ਉਹ ਖਤਮ ਕਰ ਦਈਏ, ਮਿਟਾ ਦਈਏ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਸਮੇਂ ਸਮੇਂ ਨਾਲ ਗੁਰੂ ਕੇ ਸਿੰਘਾਂ ਨੇ, ਗੁਰੂ ਕੇ ਖਾਲਸੇ ਨੇ ਦਿੱਲੀ ਨੂੰ ਕਿੰਨੀ ਵਾਰ ਜਿੱਤਿਆ ਔਰ ਜਿੱਤ ਕੇ ਕਿੰਨੀ ਵਾਰੀ ਉਹਨੂੰ ਛੱਡ ਦਿੱਤਾ ਹੈ। ਸਮੇਂ ਸਮੇਂ ਦੇ ਨਾਲ ਆਪਾਂ ਵੇਖੀਏ, ਵਕਤ ਨਾਲ ਤਵਾਰੀਖ ਗਵਾਹ ਹੈ ਕਿ ਗੁਰੂ ਕੇ ਖਾਲਸੇ ਨੇ ਦਿੱਲੀ ਨੂੰ ਜਿੱਤਿਆ ਹੈ ਔਰ ਜਿੱਤ ਕੇ ਛੱਡਿਆ ਵੀ ਹੈ, ਅਤੇ ਦਿੱਲੀ ਨੂੰ ਕਾਬੂ ਕਰਨਾ ਕੋਈ ਵੱਡੀ ਗੱਲ ਨਹੀਂ ਹੈ। ਅੱਜ ਵੀ ਅਸੀਂ ਦੇਖ ਸਕਦੇ ਹਾਂ ਕੀ ਹਾਲਾਤ ਦਿੱਲੀ ਦੇ ਵਿੱਚ ਬਣੇ ਹੋਏ ਆ। ਸਾਡੇ ਜਿਹੜਾ ਸਾਡਾ ਭਵਿੱਖ ਹੈ, ਸਾਡੇ ਬੱਚੇ ਨੇ, ਸਾਡੇ ਬੱਚਿਆਂ ਦਾ ਭਵਿੱਖ ਸਾਨੂੰ ਖਰਾਬ ਹੁੰਦਾ ਨਜ਼ਰ ਆਉਂਦਾ, ਤਾਂ ਹੀ ਤਾਂ ਉਹ ਬੈਠੇ ਆ, ਨਹੀਂ ਤਾਂ ਉਹਨਾਂ ਸਾਡੇ ਬੱਚਿਆਂ ਨੂੰ ਕੀ ਲੋੜ ਪਈ ਹੈ ਉੱਥੇ ਜਾ ਕੇ ਧਰਨਾ ਦੇਣਾ ਜਾਂ ਆ ਅੰਦੋਲਨ ਜਿਹੜਾ ਅੱਜ ਛਿੜਿਆ, ਕੀ ਲੋੜ ਹੈ, ਕਿਉਂਕਿ ਉਹਨਾਂ ਨੂੰ ਆਪਣਾ ਭਵਿੱਖ ਨਜ਼ਰ ਆਇਆ। ਅਤੇ ਜੇ ਸਾਡਾ ਭਵਿੱਖ ਹੀ ਖਰਾਬ ਹੋ ਗਿਆ ਫਿਰ ਸਾਡੇ ਪੱਲੇ ਕੀ ਹੈ। ਹਰ ਮਾਂ ਬਾਪ ਆਪਣੇ ਬੱਚਿਆਂ ਦਾ ਭਵਿੱਖ ਬਣਾਉਣਾ ਚਾਹੁੰਦਾ, ਸਵਾਰਨਾ ਚਾਹੁੰਦਾ। ਅਸੀਂ ਕਿਉਂ ਦਿਨ ਰਾਤ ਦੌੜ ਭੱਜ ਕਰ ਰਹੇ ਹਾਂ ਸਾਡੇ ਬੱਚੇ ਪੜ੍ਹ ਲਿਖ ਜਾਣ, ਵਧੀਆ ਜਿਹੜਾ ਉਹ ਐਜੂਕੇਸ਼ਨ ਇਹਨਾਂ ਨੂੰ ਮਿਲ ਜਾਏ, ਡਿਗਰੀ ਮਿਲ ਜਾਏ, ਵਧੀਆ ਇਹ ਜਿਹੜਾ ਆਪਣੇ ਪੈਰਾਂ 'ਤੇ ਖਲੋ ਜਾਣ, ਕਾਮਯਾਬ ਹੋ ਜਾਣ। ਪਰ ਉਹੀ ਬੱਚਿਆਂ ਨੂੰ ਅੱਜ ਕਿਸ ਤਰ੍ਹਾਂ ਮਾਰਿਆ ਗਿਆ, ਕੁੱਟਿਆ ਗਿਆ, ਰੱਤੀ ਭਰ ਵੀ ਉਹਨਾਂ ਨੂੰ ਤਰਸ ਨਹੀਂ ਆਇਆ, ਕਿਸੇ ਦੀ ਬਾਂਹ ਤੋੜ ਦਿੱਤੀ, ਕਿਸੇ ਦੀ ਲੱਤ ਤੋੜ ਦਿੱਤੀ ਹੈ, ਅਤੇ ਫਿਰ ਉੱਥੇ ਵੀ ਕੌਣ ਗੱਜਿਆ, ਗੁਰੂ ਕਾ ਖਾਲਸਾ ਗੱਜਿਆ ਹੈ। ਅੱਜ ਵੀ ਉਹ ਸਾਬਤ ਕਰਦਾ ਹੈ, ਅੱਜ ਵੀ ਅਸੀਂ, ਕਿਉਂਕਿ ਗੱਲ ਦਿੱਲੀ ਦੀ ਆਈ ਤਾਂ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ। ਲੋਕਾਂ ਨੇ ਕਹਿ ਲਓ ਜਾਂ ਕਈ ਧਰਮ ਅਸਥਾਨਾਂ ਦੇ ਦਰਵਾਜ਼ੇ ਬੰਦ ਹੁੰਦੇ ਆ, ਅਤੇ ਕਿਹਦਾ ਦਰਵਾਜ਼ਾ ਖੁੱਲ੍ਹਦਾ ਹੈ, ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦਾ ਦਰ, ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਕਲਗੀਧਰ ਮਹਾਰਾਜ ਦੇ ਦਰਵਾਜ਼ੇ ਖੁੱਲ੍ਹਦੇ ਆ ਵੀ ਇਸ ਸ਼ਰਨ ਦੇ ਵਿੱਚ ਆਓ ਅਤੇ ਸੱਚ ਜਾਣਿਓ, ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਦੀਂਗਾ, ਇਸ ਭਰੋਸੇ ਦੇ ਨਾਲ ਆਇਓ। ਔਰ ਉਹ ਸਾਬਤ ਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਸਾਨੂੰ ਤਾਂ ਮਾਣ ਹੋਣਾ ਚਾਹੀਦਾ, ਫਕਰ ਹੋਣਾ ਚਾਹੀਦਾ, ਪਰ ਗੁਰੂ ਮਹਾਰਾਜ ਕਿਰਪਾ ਕਰਨ, ਉਹਨਾਂ 'ਤੇ ਤਰਸ ਕਰਨ ਜੇ ਜੋ ਇਹੋ ਜਿਹਾ ਮਾਹੌਲ ਬਣਾਉਂਦੇ ਨੇ, ਜੋ ਇਸ ਤਰ੍ਹਾਂ ਦਾ ਸਮਾਂ ਲੈ ਕੇ ਆਉਂਦੇ ਆ। ਅਸੀਂ ਉਹਨਾਂ ਸਰਕਾਰਾਂ 'ਤੇ ਕਿੰਨਾ ਭਰੋਸਾ ਕਰਦੇ ਹਾਂ, ਪਰ ਉਹ ਕਿਸ ਤਰ੍ਹਾਂ ਸਾਡੇ ਬੱਚਿਆਂ ਦੇ ਭਵਿੱਖ ਨੂੰ ਖਰਾਬ ਕਰ ਰਹੇ ਆ। ਚਲੋ ਭਵਿੱਖ ਤਾਂ ਖਰਾਬ ਹੋ ਰਿਹਾ, ਪਰ ਜੋ ਸਾਡੇ ਬੱਚਿਆਂ ਦੇ ਉੱਤੇ ਜ਼ੁਲਮ ਹੋ ਰਿਹਾ ਕੌਣ ਬਰਦਾਸ਼ਤ ਕਰਦਾ। ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜਿਹੜਾ ਖਾਲਸਾ ਇਕੱਤਰ ਹੋਇਆ, ਉਹ ਕਹਿੰਦੇ ਮਹਾਰਾਜ ਇਹ ਬਾਈ ਧਾਰ ਦੇ ਰਾਜੇ ਕੀ ਆ ਸਾਡੇ ਸਾਹਮਣੇ, ਜੇ ਤੁਸੀਂ ਸਾਨੂੰ ਕਹੋ ਵੀ ਦਿੱਲੀ ਵੱਲ ਨੂੰ ਰੁੱਖ ਕਰਕੇ ਚੜ੍ਹਾਈ ਕਰਨੀ ਹੈ ਤੇ ਉਹ ਕਾਬੂ ਕਰਨਾ ਸਾਡੇ ਲਈ ਕੋਈ ਵੱਡੀ ਗੱਲ ਨਹੀਂ, ਅਸੀਂ ਤਾਂ ਦਿੱਲੀ ਢਾ ਦਾਂਗੇ ਭਾਵ ਉਹਨੂੰ ਅਸੀਂ ਜਿੱਤ ਲਾਂਗੇ। ਇਹ 22 ਧਾਰ ਦੇ ਰਾਜੇ ਸਾਡੇ ਸਾਹਮਣੇ ਕੀ ਹਨ? ਗੁਰੂ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਗੁਰੂ ਕੇ ਪਿਆਰੇ ਇਹ ਗੱਲ ਆਖਦੇ ਹਨ।
1: ਸਭ ਤੁਰ ਕਾਨਾ ਦੇਖ ਪਾਏ,
0: ਕਹਿੰਦੇ ਮਹਾਰਾਜ ਜੀ ਉਹ ਇਹ 22 ਧਾਰ ਦੇ ਰਾਜੇ ਛੱਡੋ, ਅਸੀਂ ਤੇ ਤੁਰਕਾਂ ਨੂੰ ਵੀ ਖਪਾ ਕੇ ਰੱਖ ਦਿਆਂਗੇ। ਉਹ ਤੁਰਕ ਜਿਹੜੇ ਦਿੱਲੀ ਤੋਂ ਚੜ੍ਹ ਕੇ ਆਏ ਸੀ ਤੇ ਜਿਨ੍ਹਾਂ ਨੇ ਚੜ੍ਹ ਕੇ ਆਉਣਾ ਵੀ ਹੈ ਅੱਗੇ ਤੋਂ। ਮਹਾਰਾਜ ਨੇ ਜਿਹੜਾ ਸਾਨੂੰ ਅਕਾਲ ਤਖਤ ਸਾਹਿਬ ਦਿੱਤਾ ਨਾ, ਉਹ ਇਸ ਤਖਤ ਤੋਂ ਉੱਚਾ ਤਖਤ ਬਣਾ ਕੇ ਦਿੱਤਾ ਹੈ। ਉੱਚਾ ਕਿਉਂ ਉੱਚਾ ਇਹ ਤਖਤ ਬਣਾਇਆ? ਕਿਉਂਕਿ ਇਹ ਅਕਾਲ ਹੈ ਜਿਹਦੇ ਉੱਤੇ ਸਮੇਂ ਦਾ ਕਦੇ ਵੀ ਪ੍ਰਭਾਵ ਨਹੀਂ ਪੈ ਸਕਦਾ। ਪਾਉਣ ਵਾਲੇ ਤਾਂ ਪਾਉਣਗੇ, ਕਦੇ ਅਬਦਾਲੀ ਹੈ, ਕਦੇ ਅਫਗਾਨੀ ਹੈ, ਸਮੇਂ ਦੀਆਂ ਭਾਵੇਂ ਉਹ ਸਰਕਾਰਾਂ ਨੇ, ਉਹ ਪਾਉਣਗੇ ਸਮੇਂ ਦਾ ਪ੍ਰਭਾਵ, ਪਰ ਉਹਦੇ 'ਤੇ ਨਾ ਕਦੇ ਪ੍ਰਭਾਵ ਪਿਆ ਅਤੇ ਨਾ ਪੈਣਾ, ਕਿਉਂਕਿ ਉਹ ਕਾਲ ਨਹੀਂ, ਉਹ ਅਕਾਲ ਹੈ। ਅਕਾਲ ਜਿਹਦੇ 'ਤੇ ਕਾਲ ਦਾ ਪ੍ਰਭਾਵ ਕਦੇ ਨਹੀਂ ਪੈ ਸਕਦਾ, ਜਿਹਨੂੰ ਕਦੇ ਮਿਟਾਇਆ ਹੀ ਨਹੀਂ ਜਾ ਸਕਦਾ, ਜਿਹਦੇ ਉੱਤੇ ਕੋਈ ਹੋਰ ਆਪਣੀ ਮੋਹਰ ਸਟੈਂਪ ਲਾ ਹੀ ਨਹੀਂ ਸਕਦਾ। ਜਿਹੜੇ ਦੁਨਿਆਵੀ ਤਖਤ ਨੇ, ਇੱਕ ਰਾਜਾ ਜਾਂਦਾ, ਦੂਜਾ ਆਪਣੀ ਮੋਹਰ ਲਾ ਲੈਂਦਾ, ਦੂਜਾ ਜਾਂਦਾ, ਤੀਸਰਾ ਆਪਣੀ ਮੋਹਰ ਲਾ ਲੈਂਦਾ, ਤੀਜਾ ਜਾਂਦਾ, ਚੌਥਾ ਆਪਣੀ, ਪਰ ਇੱਥੇ ਮੋਹਰ ਇੱਕ ਦੀ ਹੈ ਅਤੇ ਇੱਕ ਦੀ ਹੋਈ ਰਹਿਣੀ ਹੈ। ਇਹ ਸਦੀ ਵੀ ਹੈ, ਸਦਾ ਹੈ, ਇਸ ਲਈ ਉਹ ਸਾਡੀ ਆਨ ਹੈ, ਉਹ ਸਾਡੀ ਸ਼ਾਨ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਅੱਗੇ ਗੁਰੂ ਕੇ ਪਿਆਰੇ ਆਖਦੇ ਆ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਇੱਕ ਹੁਕਮ, ਅਸੀਂ ਇਹਨਾਂ ਦੇ ਨਾਲ ਜੂਝਣ ਵਾਸਤੇ ਤਿਆਰ।

0: ਦਿੱਲੀ ਨੇ ਭਾਵੇਂ ਲਾਹੌਰ ਨੇ, ਤੁਹਾਡਾ ਇੱਕ ਹੁਕਮ ਹੋਵੇ ਅਤੇ ਅਸੀਂ ਦਿੱਲੀ ਵੀ ਇਹਨਾਂ ਤੋਂ ਛੁਡਵਾ ਲਾਂਗੇ ਅਤੇ ਲਾਹੌਰ ਵੀ, ਲਵਪੁਰ ਭਾਵ ਲਾਹੌਰ ਵੀ ਛੁਡਵਾ ਲਵਾਂਗੇ।
1: ਉਹਦੇ ਸਿੰਘ ਤੇ ਆਦਿਕ ਵੀਰ,
0: ਭਾਈ ਉਦੈ ਸਿੰਘ ਤੇ ਇੱਤ ਆਦਿਕ ਜਿਹੜੇ

ਸ਼ਾਇਦ ਤੁਸੀਂ ਇੱਕ ਆਵਾਜ਼ ਦਿਓ, ਇੱਕ ਹੁਕਮ ਕਰੋ, ਬਸ ਇਹ ਬਾਈ ਧਾਰ ਦੇ ਰਾਜੇ ਕੀ ਨੇ ਸਾਡੇ ਅੱਗੇ? ਕੁਛ ਵੀ ਨਹੀਂ। ਸਤਿਗੁਰੂ ਮਹਾਰਾਜ ਨੇ ਇਹਨਾਂ ਸਾਰਿਆਂ ਤੋਂ ਸੁਣ ਕਰਕੇ ਧੀਰ

0: ਮਜ਼ਬੂਤ ਜਿਹੜਾ ਉਹ ਦੁਰਗ ਕਿਲ੍ਹਾ ਜਿਹੜਾ ਤੁਸੀਂ ਤਿਆਰ ਕਰਨਾ, ਤਾਂ ਕਿ ਜਦੋਂ ਇਹ ਹਮਲਾਵਰ ਆ ਕੇ ਹਮਲਾ ਕਰਨ ਅਤੇ ਇਹ ਜਿਹੜਾ ਸਾਡੇ 'ਤੇ ਹਮਲਾ ਨਾ ਕਰ ਸਕਣ। ਇੱਕ ਤਾਂ ਮਹਾਰਾਜ ਨੇ ਜਿਹੜੇ ਕਿਲ੍ਹੇ ਬਣਾਏ ਆ ਉਹਨਾਂ ਦੀ ਮਜ਼ਬੂਤੀ ਕਰਨ ਵਾਸਤੇ ਸਤਿਗੁਰੂ ਜੀ ਵਿਉਂਤਬੰਦੀ ਰਣਨੀਤੀ ਬਣਾਉਂਦੇ ਹਨ।
1: ਰੋਕ ਹੋ ਆਗਾ ਲਰ ਬੇਹੇਤ,
0: ਸਭ ਕਹਿੰਦੇ ਨੇ ਆਪੋ ਆਪਣੇ ਮੋਰਚੇ ਸੰਭਾਲੋ, ਆਪੋ ਆਪਣੇ ਮੋਰਚਿਆਂ 'ਤੇ ਸਾਵਧਾਨ ਹੋ ਜਾਓ, ਡਟ ਜਾਓ। ਜਦੋਂ ਇਹ ਅੱਗੋਂ ਦੀ ਹਮਲਾ ਕਰਨ ਵਾਸਤੇ ਆਉਣਗੇ ਤਾਂ ਫਿਰ ਇਹਨਾਂ ਨੂੰ ਅਸੀਂ ਵੇਖ ਲਵਾਂਗੇ।
1: ਇਸ ਵਿਦ ਗੁਰੂ ਅਨੰਦਪੁਰ ਸਿੰਘਨ ਕੀਨ ਸੁਚੇਤ,
0: ਇਸ ਤਰ੍ਹਾਂ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਗੁਰੂ ਕਲ

0: ਜਿਹੜੇ ਅਸਤਰ ਔਰ ਸ਼ਸਤਰ ਤਿਆਰ ਕਰਕੇ ਰੱਖੇ ਹੋਏ ਨੇ ਔਰ ਗੁਰੂ ਮਹਾਰਾਜ ਨੇ ਆਪ ਕਢਵਾ ਕੇ ਤਿਆਰ ਕਰਵਾ ਕੇ ਮੁੱਲ ਦੇ ਕੇ ਜਿਹੜੇ ਤਿਆਰ ਕਰਵਾ ਕੇ ਰੱਖੇ ਨੇ ਉਹ ਸਾਰੇ ਫਿਰ ਮਹਾਰਾਜ ਨੇ ਜਿਹੜੇ ਤੋਸ਼ੇ ਖਾਨੇ ਵਿੱਚੋਂ ਕਢਵਾਏ ਨੇ ਔਰ ਸਾਰੇ ਅਸਤਰ ਸ਼ਸਤਰ ਆਪਣੇ ਸਿੰਘਾਂ ਨੂੰ ਮਹਾਰਾਜ ਜੀ ਵੰਡਦੇ ਹਨ।
1: ਵੱਡੇ ਬਾੜ ਚੋਰੇ ਸੋ ਤੇਗ ਜੋ ਮਿਆਨੀ,
0: ਭਾਵੇਂ ਉਹ ਤੇਗ ਹੈ ਤੇ ਭਾਵੇਂ ਉਹ ਚੌੜੇ ਚੌੜੇ ਖੱਪਰ ਵਾਲੇ ਜਿਹੜੇ ਨੇ ਉਹ ਤੀਰ ਹਨ।
1: ਦੁਤਾਰੇ ਪੋਲਾਦੀ ਅਨੇਕ ਮਹਾਨੀ,
0: ਭਾਵੇਂ ਉਹ ਦੋ ਧਾਰੇ ਖੰਡੇ ਨੇ ਜਿਹੜੇ ਵੀ ਅਸਤਰ ਸ਼ਸਤਰ ਨੇ ਉਹ ਸਭ ਮਹਾਰਾਜ ਨੇ ਕਢਵਾਏ ਹਨ।
1: ਸਰੋਹੀ ਹਲ ਵੀ ਜੋ ਨੀਬੀ ਦਈ ਹੈ,
0: ਔਰ ਸਾਰਿਆਂ ਨੂੰ ਮਹਾਰਾਜ ਜੀ ਜਿਹੜੇ ਆ ਇਹ ਸ਼ਸਤਰ ਔਰ ਅਸਤਰ

0: ਤਲਵਾਰਾਂ ਖੰਡੇ ਇਤ ਆਦਿਕ, ਸਾਰੇ ਜਿਹੜੇ ਆ ਉਹ ਸਿੰਘ ਜਿਹੜਾ ਤਲਵਾਰ ਚਲਾਉਣਾ ਜਾਣਦਾ ਉਹਨੂੰ ਤਲਵਾਰ ਦੇ ਤੀ, ਜਿਹੜਾ ਖੰਡਾ ਚਲਾਉਣਾ ਜਾਣਦਾ ਉਹਨੂੰ ਖੰਡਾ ਦੇ ਤਾ, ਜਿਹੜਾ ਨਿਸ਼ਾਨਾ ਲਗਾਉਣਾ ਜਾਣਦਾ ਬੰਦੂਕ 'ਚੋਂ ਗੋਲੀ ਚਲਾ ਕੇ ਉਹਨੂੰ ਬੰਦੂਕ ਪਕੜਾ ਤੀ, ਔਰ ਜਿਹੜਾ ਤੀਰ ਕਮਾਨ ਚਲਾਉਣਾ ਜਾਣਦਾ ਮਹਾਰਾਜ ਨੇ ਉਹਨੂੰ ਤੀਰ ਕਮਾਨ ਦੇ ਦਿੱਤਾ। ਭਾਵ ਜਿਹੜਾ ਜਿਹਦੇ ਜਿਹਦੇ ਵਿੱਚ ਕਹਿ ਲਓ ਕਿ ਨਿਪੁੰਨ ਹੈ, ਜਿਹਦੇ ਵਿੱਚ ਜੋ ਖਾਸੀਅਤ ਹੈ, ਉਹਨੂੰ ਉਸ ਤਰ੍ਹਾਂ ਦੇ ਅਸਤਰ ਸ਼ਸਤਰ ਦਿੱਤੇ, ਕਈਆਂ ਨੂੰ ਨੇਜੇ ਵੀ ਦਿੱਤੇ, ਇਸ ਤਰ੍ਹਾਂ ਮਹਾਰਾਜ ਵੰਡਦੇ ਹਨ।
1: ਸਭੇ ਲੋਹ ਕੀ ਸਾਗ ਨੇਜੇ ਵਿਸਾਲੇ,
0: ਕਹਿੰਦੇ ਮਹਾਰਾਜ ਨੇ ਆਪ ਕਈ ਜਿਹੜੇ ਅਸਤਰ ਸ਼ਸਤਰ ਨੇ ਆਪ ਕਹਿ ਕੇ ਬਣਵਾਏ ਹੋਏ ਨੇ, ਕਢਵਾਏ ਹੋਏ ਆ, ਉਹਨਾਂ ਨੂੰ ਵੀ ਇਸ ਤਰ੍ਹਾਂ ਇਹਨਾਂ ਦੀ ਬਣਤਰ ਬਣਾਉਣੀ ਹੈ, ਇਵੇਂ ਨੇਜਾ ਤਿਆਰ ਕਰਨਾ, ਇਹ ਤੀਰਾਂ ਦਾ ਆਕਾਰ ਹੋਣਾ ਚਾਹੀਦਾ, ਇਸ ਤਰ੍ਹਾਂ ਦੀ ਤੜੀ ਆ ਉਹ ਕਿਰਪਾਨ ਹੋਣੀ ਚਾਹੀਦੀ ਹੈ। ਸਾਰੇ ਸਤਿਗੁਰੂ ਮਹਾਰਾਜ

0: ਤੇ ਭਾਵੇਂ ਉਹ ਜੰਬੂਏ ਨੇ ਸਾਰੇ ਸਤਿਗੁਰੂ ਮਹਾਰਾਜ ਜੀ ਵੰਡਦੇ ਹਨ।
1: ਵੱਡੇ ਮੋਲ ਕੇ ਦੂਰ ਤੇ ਆਈ ਢਾਲੇ,
0: ਕਈ ਢਾਲਾਂ ਨੇ ਜਿਹੜੀਆਂ ਬੜੀ ਮਜ਼ਬੂਤ ਨੇ, ਬਹੁਤ ਵੱਡੇ ਮੁੱਲ ਦੀਆਂ ਨੇ। ਸੰਗਤਾਂ ਦੀ ਭੇਟਾਵਾਂ ਦੇਖੋ, ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਹੀ ਕਿਰਪਾ ਕਰ ਦਿੱਤੀ ਸੀ ਵੀ ਹੁਣ ਗੁਰੂ ਘਰ ਦੇ ਵਿੱਚ ਸਾਨੂੰ ਤੁਸੀਂ ਜਿਹੜਾ ਉਹ ਜਵਾਨੀਆਂ ਭੇਟ ਕਰੋ। ਧਨ ਤੇ ਬਹੁਤ ਭੇਟ ਹੋ ਗਿਆ, ਅਸਤਰ ਬਸਤਰ ਜਿਹੜੇ ਆ ਬਸਤਰ ਨੇ, ਅੰਨ ਬਹੁਤ ਭੇਟ ਹੋ ਗਿਆ, ਹੁਣ ਤੁਸੀਂ ਜਵਾਨੀਆਂ ਭੇਟ ਕਰੋ। ਜਿਹੜੇ ਇਸ ਕਾਬਿਲ ਨੇ, ਆਰਥਿਕ ਤਲ ਤੇ ਮਜ਼ਬੂਤ ਨੇ, ਘੋੜੇ ਭੇਟ ਕਰੋ। ਹੁਣ ਇੱਥੇ ਗੁਰੂ ਮਹਾਰਾਜ ਕੋਲ ਸੰਗਤਾਂ ਨੇ ਬਹੁ ਮੁੱਲੇ ਘੋੜੇ ਵੀ ਲਿਆ ਕੇ ਭੇਟ ਕੀਤੇ ਹੋਏ ਆ, ਸ਼ਸਤਰ ਵੀ ਭੇਟ ਕੀਤੇ ਆ, ਜਿਹਦੇ ਵਿੱਚੋਂ ਕਹਿੰਦੇ ਬਹੁਤ ਮਜ਼ਬੂਤ ਢਾਲਾਂ ਨੇ, ਢਾਲ ਉਹ ਵੀ ਗੁਰੂ ਸਾਹਿਬ ਮਹਾਰਾਜ ਜੀ ਦੇ ਰਹੇ ਹਨ।
1: ਕਠੋਰੇ ਕੁਦੰਡ ਵੱਡੇ ਉਜਾਲੇ,
0: ਔਰ ਜਿਹੜੇ ਬੜੇ ਕਠੋਰ ਧਨੁੱਖ ਨੇ, ਜਿਨ੍ਹਾਂ ਦੀ ਜਿਹੜੀ ਆ ਉਹ ਡੋਰੀ ਚੜਾਉਣੀ ਹੋਵੇ ਨਾ, ਖਿੱਚ ਕੇ ਬੰਨਣੀ ਹੋਵੇ ਤੇ ਬਾਹਾਂ ਦੇ ਵਿੱਚ ਪੂਰਾ ਜ਼ੋਰ ਚਾਹੀਦਾ, ਉਹ ਕਠੋਰ ਜਿਹੜੇ ਧਨੁੱਖ ਨੇ ਉਹ ਵੀ

0: ਪਾਤਸ਼ਾਹ ਜੀ ਨੇ ਇਹਨਾਂ ਨੂੰ ਜ ਸ਼ਸਤਰ ਜਿਹੜੇ ਅਸਤਰ ਦਿੱਤੇ, ਕਈਆਂ ਨੂੰ ਇੱਕ ਇੱਕ ਹੈ, ਕਈ ਕਹਿੰਦੇ ਜੀ ਅਸਤਰ ਵੀ ਦੇ ਦਿਓ, ਸ਼ਸਤਰ ਵੀ ਦੇ ਦਿਓ, ਸਾਨੂੰ ਤੀਰ ਕਮਾਨ ਵੀ ਦੇ ਦਿਓ, ਸਾਨੂੰ ਤਲਵਾਰ ਅਤੇ ਢਾਲ ਵੀ ਦੇ ਦਿਓ, ਅਸੀਂ ਇਹ ਵੀ ਨਾਲ ਵਰਤਾਂਗੇ। ਹੁਣ ਉਸ ਹਿਸਾਬ ਨਾਲ ਸਾਰੇ ਜਿਹੜੇ ਆ ਉਹ ਤਿਆਰੀ ਕਰਦੇ ਹਨ।
1: ਖੁਸ਼ੀ ਖਾਲਸੇ ਪੈ ਪ੍ਰਭੂ ਪੂਰ ਕਿਨੇ,
0: ਕਹਿੰਦੇ ਮਹਾਰਾਜ ਜੀ ਨੇ ਜਦੋਂ ਅਸਤਰ ਸ਼ਸਤਰ ਵੰਡੇ ਆ, ਘੋੜੇ ਵੀ ਬੜੇ ਵਧੀਆ ਵਧੀਆ ਘੋੜੇ ਵੀ ਦਿੱਤੇ ਆ, ਤੇ ਗੁਰੂ ਕਾ ਖਾਲਸਾ ਜਿਹੜਾ ਉਹ ਬਹੁਤ ਪ੍ਰਸੰਨ ਹੈ।
1: ਦਾਈ ਬਰਿੰਦ ਬਾਰੂਦ ਗੋਰੀ ਕਨੇਰੀ,
0: ਫਿਰ ਕਹਿੰਦੇ ਨੇ ਜਿਹੜਾ ਗੁਰੂ ਗੋਲੀਆਂ ਨੇ ਬਰੂਦ ਹੈ ਉਹ ਵੀ ਸਾਰਿਆਂ ਦੇ ਵਿੱਚ ਵੰਡਿਆ ਗਿਆ ਹੈ।
1: ਪਹਾੜੀ ਸਿੰਘਾਰ ਕਹੇ ਉਹ ਤਾਹ ਬੈਰੀ,
0: ਔਰ ਉਹ ਕਹਿ ਰਹੇ ਵੀ ਜਿਹੜੇ ਅਹੰਕਾਰੀ ਚੜ ਕੇ ਆ ਰਹੇ ਨੇ, ਜਿਹੜੇ ਅਹੰਕਾਰ ਦੇ ਨਾਲ ਭਰੇ ਹੋਏ ਆ ਰਹੇ ਨੇ, ਉਹਨਾਂ ਦਾ ਅਹੰਕਾਰ ਤੋੜਨਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਅੱਗੇ ਵੀ ਜ਼ਿਕਰ ਕੀਤਾ ਸੀ ਕਿ ਅਸੀਂ ਕਹਿੰਦੇ ਜੀ ਗੁਰੂ ਮਹਾਰਾਜ ਨੇ ਸਾਨੂੰ ਅਸਤਰ ਸ਼ਸਤਰ ਦਿੱਤੇ ਆ, ਇਹ ਚਲਾਉਣਾ ਸਿਖਾਇਆ, ਸਾਨੂੰ ਘੋੜ ਸਵਾਰੀ ਸਿਖਾਈ ਹੈ, ਸਾਨੂੰ ਲੜਨਾ ਸਿਖਾਇਆ, ਪਰ ਲੜਨਾ ਕਿਸ ਲਈ ਸਿਖਾਇਆ ਇਹ ਜਾਣਨਾ ਬੜਾ ਜ਼ਰੂਰੀ ਹੈ। ਇੱਕ ਦਿਨ ਬੇਨਤੀ ਕੀਤੀ ਕਿ ਸਾਨੂੰ ਇਹ ਤਾਂ ਸਮਝ ਆ ਗਈ ਹੈ ਕਿ ਰਾਮ ਔਰ ਰਾਵਣ ਦੇ ਵਿੱਚ ਜਿਹੜੀ ਜੰਗ ਹੁੰਦੀ ਹੈ ਉਹ ਕਿਉਂ ਹੈ, ਮਹਾਂਭਾਰਤ ਕਿਉਂ ਹੈ, ਉਹ ਤਾਂ ਸਾਨੂੰ ਸਮਝ ਆਉਂਦਾ, ਪਰ ਇਹ ਵੀ ਸਮਝ ਆਵੇ ਕਿ ਗੁਰੂ ਕਲਗੀਧਰ ਮਹਾਰਾਜ ਨੇ ਅਕਾਲ ਪੁਰਖ ਦੀ ਫੌਜ ਕਿਸ ਲਈ ਤਿਆਰ ਕੀਤੀ ਹੈ। ਇਹ ਜਿਹੜੇ ਜ਼ੁਲਮ ਕਰਨ ਵਾਲੇ ਜ਼ਾਲਮ ਨੇ, ਜਿਹੜੇ ਅਤਿਆਚਾਰ ਕਰਨ ਵਾਲੇ ਅਤਿਆਚਾਰੀ ਨੇ, ਉਹਨਾਂ ਦਾ ਸੌਦਾ ਫੇਰਨ ਵਾਸਤੇ, ਤਾਂ ਕਿ ਇਹ ਜ਼ੁਲਮ ਨਾ ਕਰ ਸਕ, ਹੰਕਾਰੀਆਂ ਦੇ ਸਿਰ ਭੰਨਣ ਵਾਸਤੇ, ਜਿਹੜੇ ਅਹੰਕਾਰ ਦੇ ਨਾਲ ਭਰੇ, ਜਿਹੜੇ ਰੱਬ ਨੂੰ ਵੀ ਕੁਝ ਨਹੀਂ ਸਮਝਦੇ। ਦੇਖੋ ਜੇ ਹਰਨਾਕਸ਼ ਦੇਖਾਂਗੇ ਤੇ ਹਰਨਾਕਸ਼ ਨੂੰ ਵੀ ਤੇ ਰੱਬ ਨੇ ਮਾਰਿਆ ਹੀ ਹੈ, ਜਿਹੜਾ ਕਹਿੰਦਾ ਸੀ ਮੈਂ ਹਾਂ, ਫਿਰ ਉਹ ਹਰਨਾਕਸ਼ ਦੁਸ਼ਟ ਹਰ ਮਾਰਿਆ, ਫਿਰ ਉਹਨੂੰ ਵੀ ਤੇ ਜਿਹੜਾ ਉਹ ਆਪਣੇ ਨੋਹਾਂ ਦੇ ਸ਼ਸਤਰ ਬਣਾ ਕੇ ਤੇ ਉਹਨੂੰ ਵੀ ਤੇ ਚੀਰ ਦਿੱਤਾ ਪਰਮੇਸ਼ਵਰ ਨੇ, ਕਿਉਂਕਿ ਉਹ ਵੀ ਖੜਗ ਧਾਰੀ ਹੈ। ਸਾਡੀ ਬੇਨਤੀ ਖੜਗ ਧਾਰੀ ਅੱਗੇ ਹੀ ਹੈ ਨਾ, ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹੱਥ ਲਿਹੋ ਉਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੁੱਖ ਤੇ ਲਿਹੋ ਬਚਾਈ। ਇਸ ਲਈ ਮਹਾਰਾਜ ਜੀ ਨੇ ਜਦੋਂ ਇਹ ਤਿਆਰੀ ਕਰਵਾਈ ਹੈ ਤੇ ਗੁਰੂ ਕਾ ਖਾਲਸਾ ਜਿਹੜਾ ਇਹਨਾਂ ਬਾਈ ਧਾਰ ਦੇ ਰਾਜਿਆਂ ਦੇ ਨਾਲ, ਅਹੰਕਾਰੀਆਂ ਦੇ ਨਾਲ ਜੂਝਣ ਵਾਸਤੇ

0: ਬਰ ਤਿਆਰ ਔਰ ਸੁਚੇਤ ਹਨ। ਚਾਉ ਹੈ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ। ਕਹਿੰਦੇ ਤਿਆਰ ਬਰ ਤਿਆਰ ਹੋਏ ਹਨ।
1: ਰੰਸ ਬੀਰ ਰਾਤੇ ਚੱਲੇ ਬਾਂਧ ਤੀਰਾ।
0: ਕਹਿੰਦੇ ਨੇ ਧੀਰਜ ਹੌਂਸਲਾ ਰੱਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਥਾਪੜਾ ਲੈ ਕੇ ਇਹ ਜਿਹੜੇ ਮਹਾਨ ਯੋਧੇ ਨੇ ਇਹ ਕਹਿੰਦੇ ਨੇ ਤਿਆਰੀ ਆਪਣੀ ਜਿਹੜੀ ਇਹਨਾਂ ਨੇ ਮੁਕੰਮਲ ਕੀਤੀ ਹੈ।
1: ਬੰਦੇ ਟੋਲ ਪੈ ਟੋਲ ਸੁਰਾਰੰਗ ਐਸੇ।
0: ਟੋਲੀਆਂ ਜਿਹੜੀਆਂ ਸੀ ਇਹਨਾਂ ਨੇ ਆਪੋ ਆਪਣੀਆਂ, ਜਿਹੜੀ ਗੁਰੂ ਮਹਾਰਾਜ ਦੇ ਯੋਧੇ ਨੇ ਇਹਨਾਂ ਨੇ

0: ਨੇ ਚੱਲ ਕੇ ਅਨੰਦਪੁਰ ਸਾਹਿਬ 'ਤੇ ਆ ਕੇ ਹਮਲਾ ਕਰਨਾ, ਉਸ ਪਾਸੇ ਗੁਰੂ ਕਾ ਖਾਲਸਾ ਤਿਆਰ ਬਰ ਤਿਆਰ ਹੋ ਕੇ ਖਲੋਤਾ ਹੈ।
1: ਤਹਾਂ ਖਾਲਸਾ ਜਾਏ ਕੀਨੀ ਸਟੋਈ,
0: ਕਹਿੰਦੇ ਉੱਥੇ ਉਹ ਉਹਨਾਂ ਨੇ ਜਾ ਕੇ ਆਪੋ ਆਪਣਾ ਪਹਿਰਾ ਜਿਹੜਾ ਦਿੱਤਾ ਵੀ ਇਸ ਰਸਤਿਓਂ ਇਹਨਾਂ ਅਹੰਕਾਰੀਆਂ ਨੇ ਚੜ ਕੇ ਆਉਣਾ।

0: ਤੇ ਜਦੋਂ ਇਹਨਾਂ ਨੇ ਆਉਣਾ ਤੇ ਅਸੀਂ ਫਿਰ ਇਹਨਾਂ ਦਾ ਮੁਕਾਬਲਾ ਕਰਨਾ ਸਾਹਮਣਾ। ਉਸ ਪਾਸੇ ਨੂੰ ਗੁਰੂ ਕਾ ਖਾਲਸਾ ਤਿਆਰ ਬਰ ਤਿਆਰ ਹੋ ਕੇ ਕਹਿੰਦੇ ਪਹੁੰਚਿਆ ਹੈ।
1: ਤੁਫੰਗੇ ਤੜਾਕੇ ਉਠਾਵਕ ਮੇਰੇ,
0: ਬੰਦੂਕਾਂ ਜਿਹੜੀਆਂ ਨੇ ਇਹਨਾਂ ਨੇ ਉਸ ਵੇਲੇ ਉਹਨਾਂ ਦੇ ਵਿੱਚ ਬਰੂਦ ਗੋਲੀਆਂ ਭਰੀਆਂ ਹਨ।
1: ਉਡੀਕੇ ਪਹਾਰੀ ਜੇ ਆਵੇ ਜੇ ਨੇਰੇ,
0: ਔਰ ਕਹਿੰਦੇ ਨੇ ਉਡੀਕ ਰਹੇ ਨੇ ਕਿ ਕਦੋਂ ਇਹ ਅਹੰਕਾਰੀ ਜਿਹੜੇ ਨੇ ਚੜ ਕੇ ਇਸ ਪਾਸੇ ਨੂੰ ਆਉਣ ਔਰ ਅਸੀਂ ਇਹਨਾਂ ਦਾ ਸਾਹਮਣਾ ਕਰ ਸਕੀਏ।
1: ਕੇਲੇ ਦੋਏ ਸਤ ਗੁਰੂ ਕੇ ਗਾਡੋ ਕੁੱਡ ਉਤੰਗ,
0: ਦੋ ਕਿਲੇ ਜਿਹੜੇ ਮਹਾਰਾਜ ਸਤਿਗੁਰੂ ਪਾਤਸ਼ਾਹ

0: ਜਿਹਨੇ ਫਤਿਹਗੜ੍ਹ ਔਰ ਲੋਹਗੜ੍ਹ ਇਹ ਜੋ ਮਹਾਰਾਜ ਜੀ ਨੇ ਕਿਲੇ ਤਿਆਰ ਕਰਵਾਏ ਹਨ,
1: ਸ਼ੇਰ ਸਿੰਘ ਨਾਹਰ ਸਿੰਘ ਦੋ,
0: ਭਾਈ ਸ਼ੇਰ ਸਿੰਘ ਤੇ ਭਾਈ ਨਾਹਰ ਸਿੰਘ ਇਹ ਜਿਹੜੇ ਮਹਾਨ ਗੁਰੂ ਮਹਾਰਾਜ ਦੇ ਯੋਧੇ ਹਨ,
1: ਕਾਇਮ ਕਰੇ ਲੋਹਗੜ ਸੋ।
0: ਮਹਾਰਾਜ ਨੇ ਇਹਨਾਂ ਦੋਵਾਂ ਨੂੰ ਆਖਿਆ ਵੀ ਤੁਸੀਂ ਲੋਹਗੜ੍ਹ ਦੇ ਕਿਲੇ ਵੱਲ ਨੂੰ ਜਾਣਾ ਕਰੋ।
1: ਸਿੰਘ ਪਹੁੰਚੈ ਸੰਗ ਸੋ ਸੂਰੇ,
0: ਸਿੰਘ ਪੰਜ ਸੈ ਸੋ ਸੂਰੇ, ਪੰਜ ਸੌ ਯੋਧੇ ਮਹਾਰਾਜ ਨੇ ਇਹਨਾਂ ਦੋਵਾਂ ਨੂੰ ਦਿੱਤੇ ਨੇ ਕਿ ਤੁਸੀਂ ਦੋਵਾਂ ਨੇ ਇਹ 500 ਸੂਰਮੇ ਯੋਧੇ ਲੈ ਕੇ ਜਿਹੜਾ ਇਹ ਲੋਹਗੜ੍ਹ ਦਾ ਕਿਲਾ ਹੈ ਇੱਥੇ ਮੋਰਚਾਬੰਦੀ ਕਰਨੀ ਹੈ, ਇੱਥੇ ਤੁਸੀਂ ਜਿਹੜਾ ਉਹ ਡਟ ਕੇ ਪਹਿਰਾ ਦੇਣਾ ਹੈ।
1: ਸ਼ਾਸਤਰਨ ਕੋ ਹੱਥ ਬੇ ਬਲ ਪੂਰੇ,
0: ਕਹਿੰਦੇ ਨੇ ਜਿਹੜੇ ਇਹ ਬਹਾਦਰ ਯੋਧੇ ਸੂਰਵੀਰ ਗੁਰੂ ਮਹਾਰਾਜ ਦਾ ਹੁਕਮ ਮੰਨ ਕੇ ਫਿਰ ਲੋਹਗੜ੍ਹ ਵਾਲੇ ਪਾਸੇ ਨੂੰ ਜਾਂਦੇ ਹਨ,
1: ਆਗਮ ਪੁਰੇ ਦੇ ਸਕਲ ਮਜੈਲ,
0: ਔਰ ਜਿਹੜਾ ਕਹਿੰਦੇ ਨੇ ਫਤਿਹਗੜ੍ਹ ਦਾ ਇਹ ਪਾਸਾ ਹੈ ਉੱਧਰ ਜਿਹੜੇ ਮਜੈਲ ਮਾਝੇ ਤੋਂ ਆਏ ਹੋਏ ਗੁਰੂ ਕੇ ਸਿੰਘ ਗੁਰੂ ਕਾ ਖਾਲਸਾ ਹੈ।
1: ਗਾਟੇ ਕਰੇ ਸ਼ਾਸਤਰ ਧਰ ਜੈਲ,
0: ਮਹਾਰਾਜ ਨੇ ਉਹਨਾਂ ਨੂੰ ਉਸ ਪਾਸੇ ਉਹਨਾਂ ਦੀ ਜਿਹੜੀ ਹੈ ਡਿਊਟੀ ਲਾਤੀ ਵੀ ਤੁਸੀਂ ਇਸ ਪਾਸੇ ਜਿਹੜਾ ਮੋਰਚਾ ਸੰਭਾਲਣਾ ਹੈ।
1: ਉਹਦੇ ਸਿੰਘ ਆਦਿਕ ਜੇ ਔਰ,
0: ਜਿਹੜੇ ਭਾਈ ਉਦੈ ਸਿੰਘ ਤੇ ਇਹਨਾਂ ਦੇ ਨਾਲ ਜਿਹੜੇ ਹੋਰ ਬਹਾਦਰ ਯੋਧੇ ਹਨ,
1: ਰੱਖੇ ਤਕਰਾਈ ਸਭ ਠੋਰ।
0: ਮਹਾਰਾਜ ਕਹਿੰਦੇ ਤੁਸੀਂ ਹਰ ਪਾਸੇ ਨਿਗਰਾਨੀ ਰੱਖਣੀ ਹੈ, ਰਣਨੀਤੀ ਬਣਾ ਰਹੇ ਨਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ। ਕਈ ਸਿੰਘਾਂ ਦੀਆਂ ਟੋਲੀਆਂ ਉਸ ਰਸਤੇ ਤੇ ਜਾ ਕੇ ਪਹਿਰਾ ਦਿੱਤਾ, ਮੋਰਚਾ ਲਾ ਲਿਆ ਜਿਸ ਪਾਸਿਓਂ ਬਾਈ ਧਾਰ ਦੇ ਰਾਜਿਆਂ ਨੇ ਪ੍ਰਵੇਸ਼ ਕਰਨਾ, ਚੜ੍ਹ ਕੇ ਆਉਣਾ ਜਿਹੜੇ ਰਸਤਿਆਂ ਤੋਂ। ਫਿਰ ਮਹਾਰਾਜ ਨੇ ਲੋਹਗੜ੍ਹ ਵਾਲੇ ਪਾਸੇ ਆਖਿਆ ਵੀ ਤੁਸੀਂ ਇੱਥੇ ਮੋਰਚਾ ਆਪਣਾ ਸੰਭਾਲਣਾ, ਇੱਕ ਫਤਿਹਗੜ੍ਹ ਵਾਲੇ ਪਾਸੇ, ਔਰ ਦੂਸਰਾ ਜਿਹੜੇ ਭਾਈ ਉਦੈ ਸਿੰਘ ਆਦਿਕ ਜਿਹੜੇ ਉਹਨਾਂ ਦੇ ਨਾਲ ਹੋਰ ਬਹਾਦਰ ਯੋਧੇ ਆ, ਮਹਾਰਾਜ ਕਹਿੰਦੇ ਤੁਸੀਂ ਸਾਰੇ ਪਾਸੇ ਨਿਗਰਾਨੀ ਰੱਖਣੀ ਹੈ, ਤੁਸੀਂ ਘੋੜਿਆਂ 'ਤੇ ਸਵਾਰ ਹੋ ਕੇ ਹਰ ਪਾਸੇ ਨਿਗਰਾਨੀ ਜਿਹੜੀ ਆ ਉਹ ਤੁਸੀਂ ਰੱਖਣੀ ਹੈ।
1: ਜਹਾਂ ਯੋਰ ਤੇ ਪਰ ਹੈ ਲੜਾਈ,
0: ਨਿਗਰਾਨੀ ਕਿਉਂ ਰੱਖਣੀ, ਨਜ਼ਰ ਕਿਉਂ ਰੱਖਣੀ ਹੈ, ਕਿਉਂਕਿ ਜਿਸ ਪਾਸੇ ਵੈਰੀਆਂ ਦਾ ਜ਼ਿਆਦਾ ਜ਼ੋਰ ਪੈਂਦਾ ਹੋਇਆ ਜਦੋਂ ਤੁਹਾਨੂੰ ਦਿਸੇ

0: ਇਕੱਠੇ ਹੋ ਕੇ ਆਪਣਾ ਜ਼ੋਰ ਪਾਉਣ, ਤੁਸੀਂ ਕੀ ਕਰਨਾ, ਤਾਂ ਜਾਓ ਤੂਰਨ ਕਰ ਧਾਈ, ਉੱਥੇ ਜਾ ਕੇ ਫਿਰ ਆਪਣੇ ਸਾਥੀਆਂ ਦਾ ਸਾਥ ਦੇਣਾ, ਤੁਸੀਂ ਉੱਥੇ ਜਾ ਕੇ ਫਿਰ ਉਹਨਾਂ ਦੀ ਮਦਦ ਕਰਨੀ। ਇਸ ਲਈ ਤੁਸੀਂ ਹਰ ਵੇਲੇ ਘੋੜੇ 'ਤੇ ਸਵਾਰ ਹੋ ਕੇ ਹਰ ਪਾਸੇ ਨਜ਼ਰ ਰੱਖਣੀ ਹੈ ਵੀ ਕਿੱਧਰ ਵੈਰੀਆਂ ਦਾ ਜ਼ੋਰ ਜ਼ਿਆਦਾ ਹੈ, ਉਸ ਪਾਸੇ ਜਾ ਕੇ ਫਿਰ ਉਹਨਾਂ ਦੀ ਸਹਾਇਤਾ ਤੁਸੀਂ ਕਰਨੀ ਹੈ।
1: ਕਾਲ ਦੇਹੋ ਗਮ ਸਾਨਕ ਨੇਰਾ।
0: ਮਹਾਰਾਜ ਜੀ ਕਹਿੰਦੇ ਨੇ ਐਸਾ ਹੱਲਾ ਬੋਲੋ ਕਿ ਇਹਨਾਂ ਅਹੰਕਾਰੀਆਂ ਦੇ ਅਹੰਕਾਰ ਜਿਹੜੇ ਨੇ ਉਹ ਟੁੱਟ ਜਾਵਣ।
1: ਦੇਹੋ ਸ਼ਾਸਤਰ ਕੇ ਅੰਗ ਵਿਖੇਰਾ।
0: ਇਹਨਾਂ ਨੂੰ ਇਹ ਜਿਹੜੀ ਬੋਲੀ ਇਹ ਸਮਝਦੇ ਨੇ, ਕਿਉਂਕਿ ਇਹ ਪਿਆਰ ਵਾਲੀ ਬੋਲੀ ਨਹੀਂ ਨਾ ਸਮਝਦੇ, ਪਿਆਰ ਵਾਲੀ ਬੋਲੀ ਸਮਝਦੇ ਹੁੰਦੇ ਫਿਰ ਤੇ ਹੱਥ ਜੋੜ ਕੇ ਆਉਂਦੇ, ਫਿਰ ਤਾਂ ਨਿਭ ਕੇ ਆਉਂਦੇ। ਪਰ ਇਹਨਾਂ ਨੇ ਜਿਹੜੀ ਬੋਲੀ ਸਮਝਣੀ ਹੈ ਉਹ ਅਸਤਰਾਂ ਅਤੇ ਸ਼ਸਤਰਾਂ ਦੀ ਸਮਝਣੀ ਹੈ, ਇਹਨਾਂ ਨੂੰ ਹੋਰ ਕੋਈ ਭਾਸ਼ਾ ਸਮਝ ਨਹੀਂ ਆਉਂਦੀ, ਇਹਨਾਂ ਨੂੰ ਹੋਰ ਬੋਲੀ ਕੋਈ ਸਮਝ ਨਹੀਂ ਆਏਗੀ। ਅਸੀਂ ਬੜਾ ਪਿਆਰ ਨਾਲ ਦੇਖੋ, ਤੁਸੀਂ ਇਤਿਹਾਸ ਲੜੀਵਾਰ ਸੁਣਦੇ ਆ ਰਹੇ ਹੋ, ਜਿਸ ਦਿਨ ਮਹਾਰਾਜ ਨੇ ਵਿਸਾਖੀ ਵਾਲੇ ਦਿਨ 1699 ਖਾਲਸਾ ਪੰਥ ਦੀ ਸਾਜਨਾ ਮਹਾਰਾਜ ਨੇ ਕਰਨੀ ਸੀ, ਇਹਨਾਂ 22 ਧਾਰ ਦੇ ਰਾਜਿਆਂ ਨੂੰ ਬਕਾਇਦਾ ਸੱਦਾ ਭੇਜਿਆ ਸੀ ਵੀ ਆਓ ਆ ਕੇ ਖੰਡੇ ਦੀ ਪੌਲ ਲੈ ਲਓ, ਸਿੰਘ ਸੱਜ ਜਾਓ, ਤੁਹਾਨੂੰ ਬੜੀਆਂ ਬਖਸ਼ਿਸ਼ਾਂ ਮਿਲਣਗੀਆਂ। ਪਰ ਇਹਨਾਂ ਅਹੰਕਾਰੀਆਂ ਨੇ ਗੱਲ ਨਹੀਂ ਮੰਨੀ, ਮਹਾਰਾਜ ਨੇ ਪਿਆਰ ਦੀ ਬੋਲੀ ਇਹਨਾਂ ਨੂੰ ਸਮਝਾਈ ਸੀ, ਪ੍ਰੇਮ ਦਾ ਸੱਦਾ ਭੇਜਿਆ, ਪਰ ਪ੍ਰੇਮ ਦੀ ਬੋਲੀ ਨਹੀਂ ਸਮਝਦੇ। ਇਸ ਲਈ ਮਹਾਰਾਜ ਕਹਿੰਦੇ ਇਹ ਸਮਝਦੇ ਆ ਸ਼ਸਤਰਾਂ ਦੀ ਬੋਲੀ, ਇਹਨਾਂ ਨੂੰ ਇਹਨਾਂ ਦੀ ਬੋਲੀ ਵਿੱਚ ਹੀ ਤੁਸੀਂ ਸਮਝਾਉਣਾ ਹੈ।
1: ਇਸ ਪ੍ਰਕਾਰ ਕਹਿ ਕਰ ਤਰਕਾਈ।
0: ਇਸ ਤਰ੍ਹਾਂ ਮਹਾਰਾਜ ਜੀ ਨੇ ਫਿਰ ਜਿਹੜਾ ਆਪਣੇ ਖਾਲਸੇ ਨੂੰ ਤਿਆਰ ਬਰ ਤਿਆਰ ਕਰਕੇ ਮੋਰਚਾਬੰਦੀ ਜਿਹੜੀ ਆ ਉਹ ਕੀਤੀ ਹੈ, ਸਾਰਿਆਂ ਨੂੰ ਆਖਿਆ ਆਪੋ ਆਪਣੇ ਥਾਂ ਤੇ ਮੋਰਚਾ ਜਿਹੜਾ ਉਹ ਸੰਭਾਲ ਲਵੋ।
1: ਅਗਰ ਜਾਨ ਤੇ ਗੁਰੂ ਹਟਾਈ।
0: ਹੁਣ ਉਹ ਗੁਰੂ ਕਾ ਖਾਲਸਾ ਤੇ ਇੰਨਾ ਜੋਸ਼ ਨਾਲ ਭਰਿਆ, ਉਹ ਕਹਿੰਦੇ ਮਹਾਰਾਜ ਉਹਨਾਂ ਦੀ ਉਡੀਕ ਕਿਉਂ ਕਰਨੀ ਹੈ, ਆਪਾਂ ਤੇ ਜਾ ਕੇ ਜਿੱਥੇ ਆ ਉੱਥੇ ਹੀ ਧਾਵਾ ਬੋਲ ਦਿੰਦੇ ਹਾਂ। ਮਹਾਰਾਜ ਕਹਿੰਦੇ ਨਹੀਂ, ਹਟਾਈ, ਉਹਨਾਂ ਨੂੰ ਰੋਕਿਆ। ਅਗਰ ਜਾਨ ਤੇ ਗੁਰੂ ਹਟਾਈ, ਅੱਗੇ ਜਾਣ ਤੋਂ ਗੁਰੂ ਮਹਾਰਾਜ ਨੇ ਰੋਕਿਆ। ਮਹਾਰਾਜ ਕਹਿੰਦੇ ਜਦੋਂ ਉਹ ਸਾਡੀ ਹੱਦ ਵਿੱਚ ਆ ਕੇ ਸਾਡੇ 'ਤੇ ਹਮਲਾ ਕਰਨਗੇ ਫਿਰ ਸਾਨੂੰ ਜਵਾਬ ਦੇਣਾ ਬਣਦਾ ਹੈ, ਬਾਹਰ 'ਤੇ ਉਹ ਜਿੰਨਾ ਮਰਜ਼ੀ ਰੌਲਾ ਪਾਈ ਜਾਣ, ਜੋ ਮਰਜ਼ੀ ਆਖੀ ਜਾਣ, ਅਸੀਂ ਕੀ ਲੈਣਾ। ਪਰ ਜਦੋਂ ਉਹ ਸਾਡੀ ਹੱਦ 'ਤੇ ਆ ਕੇ ਹਮਲਾ ਕਰਨਗੇ ਫਿਰ ਅਸੀਂ ਉਹਨਾਂ ਦੇ ਹਮਲੇ ਦਾ ਜਵਾਬ ਦੇਣਾ। ਇਸ ਲਈ ਮਹਾਰਾਜ ਨੇ ਰੋਕ ਦਿੱਤਾ, ਹਟਾਇਆ ਵੀ ਤੁਸੀਂ ਇਸ ਤੋਂ ਅੱਗੇ ਨਹੀਂ ਜਾਣਾ ਹੈ।
1: ਸੈਨਾ ਸਕਲ ਨਿਕਟ ਹੀ ਰਾਖੀ।
0: ਔਰ ਕੁਝ ਗੁਰੂ ਮਹਾਰਾਜ ਨੇ ਸੂਰਮੇ ਜਿਹੜੇ ਯੋਧੇ ਆਪਣੇ ਕੋਲ ਰੱਖੇ ਹਨ।
1: ਲਰਹੋ ਇਸੀ ਥਲ ਰਣ ਅਵੇ ਲਾਖੀ।
0: ਮਹਾਰਾਜ ਕਹਿੰਦੇ ਕਿਸੇ ਨੇ ਵੀ ਜਿਹੜੀ ਹੱਦਬੰਦੀ ਕੀਤੀ ਹੈ ਨਾ, ਉਸ ਹੱਦ ਤੋਂ ਅੱਗੇ ਕਿਸੇ ਨੇ ਵੀ ਨਹੀਂ ਜਾਣਾ, ਆਪਣੀ ਆਪਣੀ ਹੱਦ ਵਿੱਚ ਰਹਿ ਕੇ ਅਸੀਂ ਉਹਨਾਂ ਦੇ ਨਾਲ ਲੜਨਾ ਹੈ।
1: ਉਤ ਤੇ ਭੀਮ ਚੰਦ ਹੰਕਾਰੀ।
0: ਉਤ ਮੈਨੇ ਹੁਣ ਕਵੀ ਜੀ ਕਹਿੰਦੇ ਦੂਜਾ ਪੱਖ, ਜਿਹੜਾ ਰਾਜਾ ਭੀਮ ਚੰਦ ਕਹਿਲੂਰੀ ਰਾਜਾ ਅਹੰਕਾਰੀ ਹੰਕਾਰ ਦੇ ਨਾਲ ਭਰਿਆ ਹੋਇਆ ਹੈ।
1: ਦੋ ਦੰਬ ਬ੍ਰਿੰਦ ਬਜੇ ਬਲ ਭਾਰੀ।
0: ਉਹ ਅਹੰਕਾਰ ਦੇ ਨਾਲ ਭਰਿਆ ਪਿਆ, ਔਰ ਉਸ ਹੰਕਾਰ ਦੇ ਵਿੱਚ ਕਹਿ ਰਿਹਾ ਵੀ ਇਹ ਜਿਹੜਾ ਨਗਾਰੇ ਨੇ ਇਹਨਾਂ ਦੇ ਉੱਤੇ ਦੋਹਰੀ ਚੋਰੀ ਚੋਟ ਜਿਹੜੀ ਹੈ ਦੱਬ ਕੇ ਲਾਓ, ਤਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਆਵਾਜ਼ ਪਹੁੰਚ ਜਾਵੇ।
1: ਸਭ ਗਿਰਥਾਨਨ ਸਾਥ ਨਿਹਾਰਾ।
0: ਔਰ ਜਿੰਨੇ ਵੀ ਇਹ ਪਹਾੜੀ ਰਾਜੇ ਨੇ ਸਭ ਇਸ ਰਾਜਾ ਭੀਮ ਚੰਦ ਦੇ ਨਾਲ ਇਹਦੀ ਮਦਦ ਕਰਨ ਵਾਸਤੇ ਆਏ ਹਨ।
1: ਭਾਇਓ ਪ੍ਰਥਮ ਤੇ ਵੱਡ ਹੰਕਾਰਾ।
0: ਇਹ ਬਹੁਤ ਵੱਡਾ ਅਹੰਕਾਰੀ ਹੈ, ਹਾਲਾਂਕਿ ਦੇਖੋ ਤੁਸੀਂ ਭੰਗਾਣੀ ਦਾ ਯੁੱਧ ਵੀ ਹੋਇਆ, ਨੰਦਾਉਣ ਦਾ ਯੁੱਧ ਵੀ ਹੋਇਆ, ਪਰ ਹਜੇ ਤੱਕ ਇਹਦਾ ਅਹੰਕਾਰ ਗਿਆ ਨਹੀਂ, ਹੰਕਾਰ ਦੇ ਨਾਲ ਇਹ ਭਰਿਆ ਹੋਇਆ ਹੈ।
1: ਇਤਨੋ ਲਸ਼ਕਰ ਜੇ ਸੰਗ ਹੋਏ।
0: ਅਸਲ ਵਿੱਚ ਅਹੰਕਾਰ ਪਤਾ ਕਾਹਦਾ ਹੈ, ਵੀ ਅਸੀਂ ਪਹਾੜੀ ਰਾਜੇ ਰਿਆਸਤਾਂ ਦੇ ਮਾਲਕ ਹਾਂ, ਔਰ ਸਾਡੇ ਕੋਲ ਇੰਨੀ ਵੱਧ ਸਾਡੇ ਕੋਲ ਸੈਨਾ ਹੈ, ਫੌਜ ਹੈ, ਅਤੇ ਸਾਡਾ ਕੋਈ ਕੀ ਵਿਗਾੜ ਲਏਗਾ। ਇਹ ਜਿਹੜੀ ਹਾਂ ਮੈਂ, ਇਹ ਜਿਹੜੀ ਮੈਂ ਆ ਨਾ, ਕਿ ਮੈਂ ਹਾਂ, ਮੈਂ ਇੰਨਾ ਪਾਵਰ ਵਾਲਾ ਹਾਂ, ਮੈਂ ਇੰਨੀ ਤਾਕਤ ਵਾਲਾ ਹਾਂ, ਇੱਕ ਗੱਲ ਧਿਆਨ 'ਚ ਰੱਖਿਓ, ਚਲੋ ਮੁਬਾਰਕਾਂ, ਕੋਈ ਕਿਸੇ ਕੋਲ ਤਾਕਤ ਵੱਧ ਹੈ, ਪਾਵਰ ਕਿਸੇ ਕੋਲ ਘੱਟ ਹੈ, ਪਰ ਉਸ ਮਾਲਕ ਦੇ ਰੱਬ ਦੇ ਭੈ ਵਿੱਚ ਚੱਲਣਾ ਚਾਹੀਦਾ, ਕਿਉਂਕਿ ਉਹ ਜਿੰਨੀ ਮਰਜ਼ੀ ਪਾਵਰ ਸਾਡੇ ਕੋਲ ਹੋਵੇ, ਉਹਨੇ ਤਾਂ ਇੱਕ ਪਲ ਦੇ ਵਿੱਚ ਮਿਟਾ ਕੇ ਰੱਖ ਦੇਣੀ ਹੈ। ਅੱਖ ਝਮਕਦਿਆਂ ਖੇਡ ਬਦਲ ਜਾਂਦੀ ਹੈ, ਅੱਖ ਝਮਕਣ ਨੂੰ ਕਿੰਨਾ ਟਾਈਮ ਲੱਗਦਾ, ਅੱਖ ਝਮਕ ਕੇ ਤੁਸੀਂ ਜਦੋਂ ਅੱਖ ਬੰਦ ਕਰਕੇ ਖੋਲੋ ਤਾਂ ਪਾਸੇ ਪਲਟੇ ਹੁੰਦੇ ਆ, ਉਹ ਇੰਨੀ ਪਾਵਰ ਰੱਖਦਾ। ਸਾਨੂੰ ਉਹਦੇ ਭੈ ਵਿੱਚ ਚੱਲਣਾ ਚਾਹੀਦਾ, ਪਰ ਅਹੰਕਾਰ ਦਾ ਅਤੇ ਨਿਰੰਕਾਰ ਦਾ ਮੇਲ ਨਹੀਂ ਹੈ ਨਾ, ਮੇਲ ਨਹੀਂ ਹੋ ਸਕਦਾ। ਇਸ ਲਈ ਇਹ ਅਹੰਕਾਰ ਕਾਹਦਾ ਹੈ ਕਿ ਸਾਡੇ ਕੋਲ ਇੰਨੀ ਜ਼ਿਆਦਾ ਸੈਨਾ, ਏਡਾ ਵੱਡਾ ਲਸ਼ਕਰ ਸਾਡੇ ਕੋਲ ਹੈ।
1: ਨਿਤ ਅਨੁਸਾਰ ਰਹੇ ਸਭ ਕੋਏ,
0: ਔਰ ਇਹ ਜਿਹੜਾ ਲਸ਼ਕਰ ਹੈ ਸਾਡੇ ਅਨੁਸਾਰ, ਮੇਰੇ ਹੁਕਮ ਅਨੁਸਾਰ ਹੀ ਚੱਲਣ ਵਾਲਾ ਹੈ।
1: ਇੱਕ ਆਨੰਦਪੁਰ ਗਿਣਤੀ ਕਹਾ,
0: ਤੇ ਉਹ ਹੰਕਾਰ ਨਾਲ ਆਪਣੇ ਲਸ਼ਕਰ ਨੂੰ ਪਤਾ ਕੀ ਕਹਿੰਦਾ ਹੈ, ਕਹਿੰਦਾ ਵੀ ਤੁਹਾਡੀ ਗਿਣਤੀ ਬਹੁਤ ਜ਼ਿਆਦਾ ਹੈ, ਤੇ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕੋਲ ਕਿੰਨੀ ਕੁ ਗਿਣਤੀ ਹੈ, ਜਿਹੜੀ ਉਹ ਅਕਾਲ ਪੁਰਖ ਦੀ ਫੌਜ ਕਹਿੰਦੇ ਆ। ਹੁਣ ਉਹ ਗਿਣਤੀ ਕਰ ਰਿਹਾ, ਪਰ ਇਹ ਭੁੱਲ ਗਿਆ ਵੀ 1,25,000 ਸੇ ਏਕ ਲੜਾਉਣ ਵਾਲੀ ਸਮਰੱਥਾ ਮਹਾਰਾਜ ਨੇ ਇਹਨਾਂ ਅੰਦਰ ਬਣਾਈ ਹੈ, ਇੰਨੀ ਪਾਵਰ ਭਰ ਦਿੱਤੀ ਹੈ ਖੰਡੇ ਦੀ ਪੌਲ ਦੇ ਕੇ, ਇਹ 1,25,000 ਸੇ ਏਕ ਲੜਾਉਣ ਤਬੈ ਗੋਬਿੰਦ ਸਿੰਘ ਨਾਮ ਕਹਾਉਂ, ਵੀ ਇੱਕ ਇੱਕ ਸਿੰਘ ਕਈਆਂ 'ਤੇ ਭਾਰੀ ਪੈਣ ਵਾਲਾ ਹੈ, ਪਰ ਇਹ ਕਹਿੰਦਾ ਵੀ ਜਿੰਨਾ ਮੇਰੇ ਕੋਲ ਲਸ਼ਕਰ ਹੈ, ਇੱਕ ਆਨੰਦਪੁਰ ਗਿਣਤੀ ਕਹਾਂ, ਵੀ ਮੇਰੇ ਲਸ਼ਕਰ ਦੇ ਅੱਗੇ ਗੁਰੂ ਕਲਗੀਧਰ ਪਾਤਸ਼ਾਹ ਦੇ ਅਕਾਲ ਪੁਰਖ ਦੀ ਜਿਹੜੀ ਫੌਜ ਹੈ ਉਹਨਾਂ ਦੀ ਗਿਣਤੀ, ਇਹ ਮੇਰੇ ਲਸ਼ਕਰ ਦੇ ਸਾਹਮਣੇ ਤਾਂ ਕੁਛ ਵੀ ਨਹੀਂ ਹੈ।
1: ਲਾਪੁਰ ਜੀਤ ਲੇਹੋਗੜ ਮਹਾ,
0: ਮੈਂ ਤਾਂ ਲਾਹੌਰ ਨੂੰ ਜਿਹੜਾ ਆਪਣੇ ਲਸ਼ਕਰ ਦੇ ਨਾਲ ਜਿੱਤਿਆ ਹੋਇਆ ਹੈ।
1: ਕਰੋ ਸ਼ਾਹ ਕੋ ਚਿੱਤ ਵਿਸਾਲਾ,
0: ਇਸ ਲਈ ਮੈਂ ਤਾਂ ਜਿਹੜਾ ਉਹ ਦਿੱਲੀ ਦੇ ਤਖ਼ਤ ਤੇ ਬੈਠੇ ਹੋਏ ਸ਼ਾਹ ਨੂੰ ਵੀ ਪ੍ਰਸੰਨ ਕਰਨ ਵਾਲਾ ਹਾਂ।
1: ਬਾਜਤ ਲੋਹ ਸੋ ਲੋਹ ਕਰਾਲਾ,
0: ਇਸ ਲਈ ਆਪਣੇ ਲਸ਼ਕਰ ਨੂੰ ਕਹਿੰਦਾ ਤਿਆਰ ਬਰ ਤਿਆਰ ਹੋ ਜਾਓ, ਅੱਜ ਇਹਨਾਂ ਦੇ ਨਾਲ ਆਪਾਂ ਜਿਹੜਾ ਉਹ ਲੋਹਾ ਲੈਣਾ, ਭਾਵ ਇੰਨੀ ਜ਼ਬਰਦਸਤ ਇਹਨਾਂ ਨਾਲ ਜੰਗ ਕਰਨੀ ਹੈ, ਇਹ ਜਿਹੜੇ ਮੁੱਠੀ ਭਰ ਨੇ ਇਹਨਾਂ ਦੇ ਕੋਲ, ਉਹਨਾਂ ਨੂੰ ਅਸੀਂ ਮਾਰ ਮਿਟਾਉਣਾ ਹੈ।
1: ਆਪ ਲਰ ਹੈ ਮਿਲ ਗਿਰ ਪੱਤ ਸਾਰੇ,
0: ਹੁਣ ਜਿਹੜੇ ਆ ਉਹ ਜਿੰਨੇ ਗਿਰ ਪੱਤ ਨੇ, ਜਿੰਨੇ 22 ਧਾਰ ਦੇ ਰਾਜੇ ਨੇ, ਉਹ ਸਭ ਮੇਰੇ ਨਾਲ ਰਲ ਕੇ ਲੜਨਗੇ।
1: ਕਹਾ ਖਾਲਸਾ ਅਗਰ ਹਮਾਰੇ,
0: ਇਹ ਗੁਰੂ ਕਾ ਖਾਲਸਾ ਸਾਡੇ ਅੱਗੇ ਟੇਕੀ ਨਹੀਂ, ਹੰਕਾਰ ਬੋਲਦਾ ਨਾ। ਤੇ ਧਿਆਨ ਰੱਖਿਓ, ਇੱਕ ਦਿਨ ਕਿਹਾ ਸੀ ਹਾਥੀ ਦਾ ਅਹੰਕਾਰ ਬੋਲਦਾ, ਪਰ ਜਦੋਂ ਢਾਉਣ ਲੱਗੇ ਤੇ ਨਿੱਕੀ ਜਿਹੀ ਕੀੜੀ ਵੀ ਢਾ ਦਿੰਦੀ ਹੈ ਉਹਨੂੰ। ਕੀੜੀ ਕਿੰਨੀ ਕੁ ਹੁੰਦੀ ਹੈ, ਉਹ ਵੀ ਹਾਥੀ ਨੂੰ ਢਾਉਣ ਦੀ ਪਾਵਰ ਰੱਖਦੀ ਹੈ, ਪਰ ਹਾਥੀ ਨੂੰ ਮਾਣ ਹੋ ਜਾਏ ਵੀ ਮੈਂ ਏਡਾ ਪਾਵਰ ਵਾਲਾ, ਇੱਕ ਨਿੱਕੀ ਜਿਹੀ ਕੀੜੀ ਵੀ ਸੁੰਡ ਵਿੱਚ ਚਲੀ ਜਾਏ ਤੇ ਏਡਾ ਵੱਡਾ ਹਾਥੀ ਵੀ ਜ਼ਮੀਨ 'ਤੇ ਲਿਟਦਾ ਫਿਰਦਾ। ਇਸ ਵਾਸਤੇ ਇਹ ਇਹਨੂੰ ਅਹੰਕਾਰ ਹੈ। ਕਹਿੰਦੇ ਗੁਰੂ ਕਾ ਖਾਲਸਾ ਸਾਡੇ ਅੱਗੇ ਕਿੰਨਾ ਚਿਰ ਖਲੋ ਸਕੇਗਾ।
1: ਦਲ ਕਾਲ ਮਤ ਆਏ ਤਬ ਗਇਓ,
0: ਕਹਿਣ ਲੱਗੇ ਵੀ ਅਸੀਂ ਹੁਣ ਆਏ ਹਾਂ ਔਰ ਸਭ ਕੁਝ ਜਿਹੜਾ ਇੱਥੋਂ ਮਿਟਾ ਕੇ ਹੀ ਜਾਣਾ ਹੈ।
1: ਨੇਰ ਆਨੰਦਪੁਰ ਕੋ ਹੋਏ ਗਇਓ,
0: ਇਸ ਤਰ੍ਹਾਂ ਇਹਨੇ ਕਹਿ ਕੇ ਸਾਰੇ 22 ਧਾਰ ਦੇ ਰਾਜੇ ਆਪਣੇ ਨਾਲ ਰਲਾ ਕੇ ਆਪੋ ਆਪਣੀ ਸੈਨਾ ਲੈ ਕੇ ਅੱਗੇ ਨੂੰ ਤੁਰੇ ਤੇ ਆਨੰਦਪੁਰ ਸਾਹਿਬ ਤੱਕ ਆਏ ਹਨ।
1: ਖਰੇ ਓ ਖਾਲਸਾ ਜਹਾਂ ਪਰਤੀ ਖਤ,
0: ਜਿੱਥੇ ਗੁਰੂ ਕਾ ਖਾਲਸਾ ਪਹਿਲਾਂ ਹੀ ਮੋਰਚਾ ਲਾ ਕੇ ਖਲੋਤਾ ਔਰ ਪ੍ਰਤੀਕਤ ਉਹ ਉਡੀਕ ਰਿਹਾ, ਉਹ ਕਹਿੰਦੇ ਕਦੋਂ ਵੈਰੀ ਚੜ੍ਹ ਕੇ ਆਵੇ, ਕਦੋਂ ਇਹ ਸਾਡੇ 'ਤੇ ਪਹਿਲ ਕਰੇ, ਸਾਡੇ 'ਤੇ ਹਮਲਾ ਕਰੇ, ਫਿਰ ਅਸੀਂ ਇਹਨਾਂ ਨੂੰ ਇਹਨਾਂ ਦੇ ਹਮਲੇ ਦਾ ਜੋ ਹੱਲਾ ਬੋਲਣਗੇ ਉਹਦਾ ਅਸੀਂ ਜਵਾਬ ਦੇਵਾਂਗੇ। ਉਹ ਪਹਿਲਾਂ ਹੀ ਕਹਿੰਦੇ ਗੁਰੂ ਕਾ ਖਾਲਸਾ ਇਹਨਾਂ ਨੂੰ ਉਡੀਕ ਰਿਹਾ, ਅਤੇ ਉਹ ਕੀ ਸੋਚ ਕੇ ਆ ਰਹੇ ਨੇ ਕਿ ਗੁਰੂ ਕਾ ਖਾਲਸਾ ਜਿਹੜਾ ਕੁਛ ਕੁ ਗਿਣਤੀ ਹੈ, ਅਸੀਂ ਤਾਂ ਜਾਂਦਿਆਂ ਸਾਰ ਹੀ ਉਹਨਾਂ ਨੂੰ ਢਾ ਦੇਣਾ, ਉਹ ਸਾਡੇ ਅੱਗੇ ਖਲੋ ਹੀ ਨਹੀਂ ਸਕਦੇ। ਅਤੇ ਜਿਨ੍ਹਾਂ ਨੂੰ ਇਹ ਢਾਉਣ ਦੀਆਂ ਵਿਉਂਤਾਂ ਬਣਾ ਕੇ ਆ ਰਹੇ ਉਹ ਪਹਿਲਾਂ ਹੀ ਉਡੀਕ ਰਹੇ ਨੇ ਕਿ ਇਹ ਕਦੋਂ ਆਉਣ ਅਤੇ ਕਦੋਂ ਇਹਨਾਂ ਨਾਲ ਦੋ ਹੱਥ ਅਸੀਂ ਕਰਨਾ ਕਰੀਏ
1: ਦੁੰਦਬ ਤੁਪ ਕੰਨ ਸੁਨ ਧੁਨ ਈਖਤ।
0: ਇਹ ਹੁਣ ਆਪਣੇ ਨਾਲ ਕਹਿੰਦੇ ਨੇ ਬੰਦੂਕਾਂ ਤੇ ਜਿਹੜੇ ਹੋਰ ਅਸਤਰ ਸ਼ਸਤਰ ਤਿਆਰ ਬਰ ਕਰਕੇ ਆਏ ਤੇ ਆਉਂਦਿਆਂ ਸਾਰ ਜਿਹੜੀਆਂ ਬੰਦੂਕਾਂ ਵਿੱਚੋਂ ਗੋਲੀਆਂ ਚਲਾਉਂਦੇ ਆ ਤੇ ਗੁਰੂ ਕੇ ਖਾਲਸੇ ਦੇ ਕੰਨਾਂ ਤੱਕ ਉਹ ਆਵਾਜ਼ਾਂ ਪਹੁੰਚਦੀਆਂ ਹਨ।
1: ਕਰੀ ਤੁਫੰਗਨ ਕੀ ਤਬ ਤਿਆਰੀ।
0: ਇਧਰੋਂ ਗੁਰੂ ਕੇ ਖਾਲਸੇ ਨੇ ਵੀ ਜਦੋਂ ਪਤਾ ਵੀ ਸਾਹਮਣੇ ਉਹ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆ ਰਹੀਆਂ ਨੇ, ਇਧਰੋਂ ਵੀ ਗੁਰੂ ਕੇ ਖਾਲਸੇ

0: ਬਰੂਦ ਜਿਹੜਾ ਉਹਦੇ ਵਿੱਚ ਭਰਿਆ ਜਾ ਰਿਹਾ ਠੋਕ ਠੋਕ ਕੇ, ਤਾਂ ਕਿ ਸਾਡੇ ਵੱਲੋਂ ਕੋਈ ਕਮੀ ਨਾ ਰਹਿ ਜਾਵੇ।
1: ਆਛੇ ਸੋ ਲੱਗ ਗਾਏ ਜਹ ਤੋੜੇ।
0: ਤੋ ਇਸ ਤਰ੍ਹਾਂ ਕਹਿੰਦੇ ਗੁਰੂ ਕਾ ਖਾਲਸਾ ਜਿਹੜਾ ਰਸਤੇ ਵਿੱਚ ਮੋਰਚਾ ਲਾ ਕੇ ਖਲੋਤਾ ਹੋਇਆ, ਉਹਨਾਂ ਨੇ ਆਪਣੀ ਪੂਰੀ ਤਿਆਰੀ ਕਰ ਲਈ ਹੈ।
1: ਜੜੇ ਕਲਾ ਪਰ ਗਹਿ ਕਰ ਮੋੜੇ।
0: ਔਰ ਕਹਿੰਦੇ ਆਪੋ ਆਪਣੇ ਜਿਹੜੇ ਹੱਥਾਂ ਦੇ ਵਿੱਚ ਸ਼ਸਤਰ ਨੇ ਉਹ ਤਿਆਰ ਕਰ ਲਏ ਹਨ।
1: ਸ੍ਰੀ ਕਲਗੀ ਧਰ ਜਹਾਂ ਸੁਹਾਏ।
0: ਔਰ ਜਿੱਥੇ ਗੁਰੂ ਕਲਗੀ ਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਿਰਾਜਮਾਨ ਸਨ,
1: ਸੋਧ ਹਿਤ ਪਹੁੰਚੇ ਤੋਰਨ ਧਾਏ।
0: ਉਹਨਾਂ ਜਿਹੜਾ ਨੇ ਰਸਤੇ ਵਿੱਚ ਮੋਰਚਾ ਲਾਇਆ ਗੁਰੂ ਕੇ ਸਿੰਘਾਂ ਨੇ, ਉਹਨਾਂ ਵਿੱਚੋਂ ਇੱਕ ਸਿੰਘ ਨੇ ਆ ਕੇ ਫਿਰ ਗੁਰੂ ਕਲਗੀ ਧਰ ਮਹਾਰਾਜ ਜੀ ਨੂੰ ਖਬਰ ਦਿੱਤੀ ਹੈ ਵੀ ਪਾਤਸ਼ਾਹ ਉਹ ਜਿਹੜੇ ਨੇ ਬਾਈ ਧਾਰ ਦੇ ਰਾਜੇ ਅਹੰਕਾਰੀ ਚੜ ਕੇ ਨੇੜੇ ਆ ਚੁੱਕੇ ਹਨ।
1: ਮਹਾਰਾਜ ਸੁਣੀਐ ਤਤਕਾਲ।
0: ਉਹ ਆ ਕੇ ਫਿਰ ਖਬਰ ਦਿੰਦਾ ਮਹਾਰਾਜ ਸੁਣਨਾ ਕਰੋ ਜੀ।
1: ਦੁੰਦਵ ਤੁਪ ਕੰਨ ਨਾਦ ਉਠਾਲਾ।
0: ਉਹਨਾਂ ਦੇ ਨਗਾਰਿਆਂ ਦੀ ਆਵਾਜ਼ ਔਰ ਉਹਨਾਂ ਦੇ ਬੰਦੂਕਾਂ ਵਿੱਚੋਂ ਚੱਲਣ ਵਾਲੀਆਂ

0: ਨੇੜੇ ਆ ਰਹੇ ਆ ਉਹਨਾਂ ਦੀਆਂ ਆਵਾਜ਼ਾਂ ਹੋਰ ਉੱਚੀ ਜਿਹੜੀਆਂ ਹੁੰਦੀਆਂ ਜਾ ਰਹੀਆਂ, ਕਿਉਂਕਿ ਦੇਖੋ ਮੋਰਚਾ ਤੇ ਸੰਭਾਲਿਆ ਹੋਇਆ, ਤਿਆਰ ਬਰ ਤਿਆਰ ਨੇ, ਪਰ ਗੁਰੂ ਸਾਹਿਬ ਜੀ ਦੀ ਇਜਾਜ਼ਤ ਵੀ ਤਾਂ ਲੈਣੀ ਹੈ ਨਾ, ਆਗਿਆ ਲੈਣੀ, ਮਹਾਰਾਜ ਤੁਸੀਂ ਇੱਕ ਬਸ ਹੁਕਮ ਕਰ ਦਿਓ ਤੇ ਅਸੀਂ ਉਹਨਾਂ ਨੂੰ ਆਪੇ ਨਿਪਟ ਲਾਂਗੇ। ਫਿਰ ਇੱਕ ਨੇ ਆ ਕੇ ਉਸ ਵੇਲੇ ਆਖਿਆ, ਮਹਾਰਾਜ ਸੁਣੀਏ, ਨਗਾਰੇ ਉਹਨਾਂ ਦੇ ਵੱਜ ਰਹੇ ਨੇ, ਬੰਦੂਕਾਂ 'ਚੋਂ ਗੋਲੀਆਂ ਚੱਲ ਰਹੀਆਂ ਔਰ ਉਹ ਨੇੜੇ ਤੋਂ ਨੇੜੇ ਆ ਰਹੇ ਹਨ।
1: ਰਾਜ ਆਏ ਨਿਕਟ ਹੀ ਖਰੇ।
0: ਮਹਾਰਾਜ ਜੀ ਬਸ ਦੇਖਦਿਆਂ ਦੇਖਦਿਆਂ ਉਹਨਾਂ ਨੇ ਸਾਡੇ ਸਨਮੁਖ

0: ਬਸ ਆਪ ਜੀ ਦਾ ਹੁਕਮ ਹੋ ਜਾਏ ਤੇ ਅਸੀਂ ਉਹਨਾਂ ਦੇ ਨਾਲ ਉਹਨਾਂ ਦਾ ਸਾਹਮਣਾ ਕਰਕੇ ਇਸ ਜੰਗ ਨੂੰ ਫਤਿਹ ਕਰ ਲਈਏ ਜੀ।
1: ਇੱਕ ਅਜੀਤ ਸਿੰਘ ਵੈਸਨਵੀ ਨਾ,
0: ਕਹਿੰਦੇ ਬਾਬਾ ਅਜੀਤ ਸਿੰਘ, ਨਵੀਨ ਦਾ ਅਰਥ ਹੈ ਵੀ ਹਜੇ ਜੋਬਨ ਜਿਹੜਾ ਚੜ੍ਹਦਾ ਹੈ, ਜੋਬਨ

0: ਆਪਣਾ ਜਿਹੜਾ ਉਹ ਤਲਵਾਰ ਔਰ ਢਾਲ ਆਪਣੀ ਜਿਹੜੀ ਹੈ ਤਿਆਰ ਕਰ ਲਈ। ਉਹਨਾਂ ਅੰਦਰ ਵੀ ਵੀਰ ਰਸ ਵੀ ਬਾਈ ਧਾਰ ਦੇ ਰਾਜੇ ਚੜ੍ਹ ਕੇ ਆ ਰਹੇ ਆ। ਬਾਬਾ ਅਜੀਤ ਸਿੰਘ ਜੀ ਕੋਲ ਸੀ, ਉਹਨਾਂ ਨੇ ਅਜੇ ਜੋਬਨ ਵਿੱਚ ਪੈਰ ਰੱਖਿਆ। ਉਹਨਾਂ ਨੇ ਕਹਿੰਦੇ ਨੇ ਉਸ ਵੇਲੇ ਉਹਨਾਂ ਨੇ ਵੀ ਆਪਣੇ ਹੱਥ ਵਿੱਚ ਤਲਵਾਰ ਤੇ ਢਾਲ ਪਕੜੀ ਹੈ।
1: ਬੇਤਾ ਗੁਰੂ ਕੀ ਆਇਸ ਚਾਹਤ,
0: ਕੋਲ ਖਲੋਤੇ ਨੇ ਤੇ ਪਿਤਾ ਜੀ ਦੀ ਆਗਿਆ ਚਾਹੁੰਦੇ ਆ ਵੀ ਪਿਤਾ ਜੀ ਮੈਨੂੰ ਵੀ ਆਗਿਆ ਦਿਓ, ਮੈਂ ਜਾਣਾ ਚਾਹੁੰਦਾ। ਇੱਕ ਆਗਿਆ ਹੁਣ ਫਿਰ ਇੱਕ ਚਮਕੌਰ ਦੀ ਗੜੀ ਵਿੱਚ ਵੀ ਕਿ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ, ਜੀਤਾ ਗਿਆ ਅਗਰ ਤੋ ਜੀਤਾ ਨਹੀਂ ਆਊਂਗਾ। ਮਹਾਰਾਜ ਤੁਸੀਂ ਮੇਰਾ ਨਾਮ ਅਜੀਤ ਰੱਖਿਆ ਤੇ ਸੋਚ ਸਮਝ ਕੇ ਵਿਚਾਰ ਕੇ ਹੀ ਰੱਖਿਆ ਨਾ ਅਜੀਤ, ਇਸ ਲਈ ਪਿਤਾ ਜੀ ਤੁਹਾਡੀ ਆਗਿਆ ਚਾਹੀਦੀ ਹੈ। ਮੇਰੇ ਅੰਦਰ ਵੀ ਚਾਉ ਹੈ, ਮੇਰੇ ਅੰਦਰ ਵੀ ਮੈਂ ਜਿਹੜਾ ਦੁਸ਼ਮਨ ਬਿਨਾਂ ਵਜ਼ਾ ਬਿਨਾਂ ਮਤਲਬ ਤੋਂ ਚੜ੍ਹ ਕੇ ਆ ਰਿਹਾ ਲੜਨ ਵਾਸਤੇ, ਮੈਂ ਵੀ ਇਹਨਾਂ ਦੇ ਨਾਲ ਦੋ ਹੱਥ ਕਰਨਾ ਚਾਹੁੰਦਾ ਹਾਂ।
1: ਉਦੈ ਸਿੰਘ ਤਵ ਬਾਕ ਬਖਾਨਾ,
0: ਉੱਥੇ ਕੋਲ ਭਾਈ ਉਦੈ ਸਿੰਘ ਜਿਹੜੇ ਆ ਉਹ ਖਲੋਤੇ ਸੀ। ਜਦੋਂ ਬਾਬਾ ਅਜੀਤ ਸਿੰਘ ਜੀ ਨੇ ਗੱਲ ਕਹੀ ਤੇ ਭਾਈ ਉਦੈ ਸਿੰਘ ਜੀ ਆਖਦੇ ਹਨ,
1: ਮਹਾਰਾਜ ਸਭ ਕਿਛ ਮਨ ਜਾਣਾ,
0: ਕਹਿੰਦੇ ਗੁਰੂ ਕਲਗੀਧਰ ਪਾਤਸ਼ਾਹ ਜੀ ਸਭ ਜਾਣਦੇ ਸਨ।
1: ਤਉ ਬੇਨਤੀ ਭਾਇਓ ਅਗਾਰੀ,
0: ਬਾਬਾ ਭਾਈ ਉਦੈ ਸਿੰਘ ਜੀ ਨੇ ਉਸ ਵੇਲੇ ਆਖਿਆ, ਮਹਾਰਾਜ ਅਸੀਂ ਗੁਰੂ ਕਾ ਖਾਲਸਾ ਤਿਆਰ ਬਰ ਤਿਆਰ ਹੈ, ਮੋਰਚੇ ਲਾ ਕੇ ਖਲੋਤਾ ਹੋਇਆ, ਤੁਸੀਂ ਅਜੇ ਇਹਨਾਂ ਨੂੰ ਰਹਿਣ ਦਿਓ। ਪਰ ਗੁਰੂ ਮਹਾਰਾਜ ਨੇ ਉਹਨਾਂ ਦੇ ਮਨ ਦੀ ਜਾਣ ਲਈ ਵੀ ਜੇ ਇਹ ਤਿਆਰ ਬਰ ਤਿਆਰ ਹੋ ਗਿਆ ਹੁਣ ਇਹ ਵੀ ਰੁਕਣ ਵਾਲਾ ਨਹੀਂ ਹੈ, ਇਹ ਵੀ ਹੁਣ ਮੈਦਾਨ ਦੇ ਵਿੱਚ ਉਹਨਾਂ ਵੈਰੀਆਂ ਦੇ ਨਾਲ ਜੂਝੇਗਾ, ਦੋ ਹੱਥ ਜਿਹੜੇ ਨੇ ਉਹ ਕਰੇਗਾ। ਫਿਰ ਕਿਵੇਂ ਗੁਰੂ ਕਲਗੀਧਰ ਪਾਤਸ਼ਾਹ ਵਾਰੇ ਵਾਰੇ ਜਾਈਏ ਸਤਿਗੁਰੂ ਜੀ ਤੋਂ। ਗੁਰੂ ਮਹਾਰਾਜ ਨੇ ਦੇਖੋ ਕਿੱਡੀ ਵੱਡੀ ਬਖਸ਼ਿਸ਼ ਹੈ, ਪਿਛਲੇ ਦਿਨੇ ਵੀ ਬੇਨਤੀ ਕਈ ਵਾਰ ਕੀਤੀ ਹੈ ਵੀ ਅਸੀਂ ਐਸੇ ਗੁਰੂ ਤੋਂ ਵਾਰੇ ਜਾਈਏ ਜਿਨ੍ਹਾਂ ਨੇ ਪੁੱਤਰ ਬਣ ਕੇ ਪਿਤਾ ਜੀ ਨੂੰ ਆਪਣੇ ਹੱਥੀਂ ਤੋਰਿਆ ਅਤੇ ਪਿਤਾ ਬਣ ਕੇ ਆਪਣੇ ਪੁੱਤਰਾਂ ਨੂੰ ਵੀ ਮੈਦਾਨ ਦੇ ਵਿੱਚ ਵੈਰੀਆਂ ਨਾਲ ਜੂਝਣ ਵਾਸਤੇ ਤੋਰਦੇ ਨੇ। ਅਸੀਂ ਵਾਰੇ ਵਾਰੇ ਜਾਈਏ ਐਸੇ ਸਤਿਗੁਰੂ ਤੋਂ ਜੋ ਗੁਰੂ ਕਲਗੀਧਰ ਪਾਤਸ਼ਾਹ ਜੀ ਤੁਸੀਂ ਐਡੀਆਂ ਵੱਡੀਆਂ ਰਹਿਮਤਾਂ ਬਖਸ਼ਿਸ਼ਾਂ ਸਾਡੀ ਖਾਤਰ ਵਰਤਾਈਆਂ ਨੇ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੂਹੇ, ਤੋ ਕਿਹਾ ਹੋਆ ਜੀਵਤ ਕਈ ਹਜ਼ਾਰ। ਸਾਡਾ ਹੁਣ ਫਰਜ਼ ਹੈ ਅਸੀਂ ਆਪਣੇ ਆਪ ਨੂੰ ਗੁਰੂ ਮਹਾਰਾਜ ਨੂੰ ਸਮਰਪਿਤ ਕਰੀਏ, ਬਾਣੀ ਤੇ ਬਾਣੀ ਦੇ ਧਾਰਨੀ ਬਣੀਏ, ਆਪਣੇ ਪਰਿਵਾਰ ਆਪਣੇ ਬੱਚਿਆਂ ਨੂੰ ਗੁਰੂ ਨਾਲ ਜੋੜੀਏ, ਬਾਣੀ ਬਾਣੀ ਦੇ ਰੰਗ ਵਿੱਚ ਇਹਨਾਂ ਨੂੰ ਰੰਗੀਏ, ਇਹਨਾਂ ਨੂੰ ਗੁੜਤੀਆਂ ਦਈਏ, ਇਹਨਾਂ ਨੂੰ ਬਾਣੀ ਦੀਆਂ ਗੁਰੂ ਕੇ ਸਿੱਖੀ ਦੀਆਂ ਇਹਨਾਂ ਨੂੰ ਗੁੜਤੀਆਂ ਦਈਏ, ਤਾਂ ਕਿ ਇਹ ਸਾਡੇ ਜਿਹੜੇ ਬੱਚੇ ਨੇ ਇਹ ਗੁੰਮਰਾਹ ਨਾ ਹੋ ਜਾਣ, ਇਹ ਮਾੜੀ ਸੰਗਤ ਵਿੱਚ ਨਾ ਪੈ ਜਾਣ, ਗੁਰੂ ਦੀ ਸਿੱਖੀ ਤੋਂ ਦੂਰ ਨਾ ਹੋ ਜਾਣ। ਇਹਨਾਂ ਨੂੰ ਸਾਡਾ ਆਪਣਾ ਫਰਜ਼ ਬਣਦਾ ਹੈ, ਅਸੀਂ ਆਪੋ ਆਪਣੇ ਘਰਾਂ ਦੇ ਵਿੱਚ ਇਹਨਾਂ ਬੱਚਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਗੁੜਤੀਆਂ ਦਈਏ, ਤਾਂ ਕਿ ਜਦੋਂ ਇਹ ਭਰ ਜੋਬਨ ਦੇ ਵਿੱਚ ਆਉਣ ਤਾਂ ਗੁਰੂ ਕਲਗੀਧਰ ਪਾਤਸ਼ਾਹ ਵੇਖ ਕੇ ਖੁਸ਼ ਹੁੰਦੇ ਹੋਣ ਕਿ ਇਹਨਾਂ ਵਿੱਚੋਂ ਮੈਨੂੰ ਮੇਰਾ ਅਜੀਤ ਸਿੰਘ ਨਜ਼ਰ ਆਉਂਦਾ, ਇਹਨਾਂ ਵਿੱਚੋਂ ਮੈਨੂੰ ਮੇਰਾ ਜੁਝਾਰ ਸਿੰਘ ਨਜ਼ਰ ਆਉਂਦਾ, ਮੈਨੂੰ ਮੇਰਾ ਜੋਰਾਵਰ ਸਿੰਘ ਮੇਰਾ ਫਤਿਹ ਸਿੰਘ ਨਜ਼ਰ ਆਉਂਦਾ। ਪਰ ਉਹ ਤਿਆਰੀ ਕਿਹਨੇ ਕਰਾਉਣੀ ਹੈ? ਅਸੀਂ ਆਪੋ ਆਪਣੇ ਘਰਾਂ ਦੇ ਵਿੱਚ ਮਾਂ ਬਾਪ ਹੋਣ ਦਾ ਫਰਜ਼ ਅਦਾ ਕਰੀਏ, ਇਹਨਾਂ ਛੋਟੇ ਛੋਟੇ ਬੱਚਿਆਂ ਨੂੰ ਗੁੜਤੀਆਂ ਦਿਆ ਕਰੀਏ, ਤਾਂ ਇਤਿਹਾਸ ਨਾਲ ਜੁੜਨ ਦਾ ਸਾਡਾ ਫਾਇਦਾ ਹੈ। ਆਪ ਵੀ ਜੁੜੋ, ਹੋਰਾਂ ਨੂੰ ਵੀ ਜੋੜੋ, ਬਾਣੀ ਔਰ ਬਾਣੀ ਦੇ ਧਾਰਨੀ ਬਣ ਜਾਓ, ਤਾਂ ਕਿ ਲੋਕ ਸੁਖੀ ਹੈ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲਾ ਜੀਵਨ ਬਣ ਸਕੇ। ਅੱਜ ਦੀ ਇਤਿਹਾਸਿਕ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਨੇ, ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਸੋਝੀ ਦੇ ਕੇ ਨਿਵਾਜਣ ਜੀ। ਸਭਨਾਂ ਦੀਆਂ ਹਾਜ਼ਰੀਆਂ ਲੇਖੇ ਦੇ ਵਿੱਚ ਲੱਗਣ। ਵਾਹਿਗੁਰੂ ਜੀ ਕਾ ਖਾਲਸਾ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

सतनाम श्री वाहेगुरु साहेब जी। सतनाम श्री

ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ। ਗੁਰਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸੁਪੁੰਨ, ਅਗਨ ਕਟੇ ਸਭ ਤੇਰੇ।

ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ, ਨਿਸ ਬਾਸੁਰ ਏਕ ਸਮਾਨ ਧਿਆਨ, ਸੋ ਨਾਮ ਸੁਣੇ

ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਉਦਦ ਗੁਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਗ ਹੀਰ ਮਨ ਮਿਲਤ ਲਿਵ ਲਾਈਐ ਫੁਨ ਗੁਰੂ ਪਰਮਲ ਸਰਸ ਕਰ।

ਸਤ ਸਤ ਹਰ ਸਤ ਸਤ ਸਤੇ ਸਤ ਭਣੀਐ ਦੂਸਰ ਆ ਨ ਅਵਰ ਪੁਰਖ ਪੁਰਾਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈ ਮਨ ਸਾ

ਜਾਣ ਕਵਨ ਵਿਦ ਉਸਤਤ ਕਰੀਏ ਸਿੱਧ ਸਾਧਿਕ ਤੇਤੀ ਸਕੋਰ ਤਿਰ ਕੇਮ ਨਾ ਭਰੀਏ ਬ੍ਰਹਮਾਦਿਕ ਸਣਕਾਦ ਸੇਖ ਗੁਣ ਅੰਤ ਨਹੀਂ ਪਾਏ ਅਗੋ ਗਿਹੋ ਨਹੀਂ ਜਾਏ ਪੂਰ ਸਰਬ ਰਿਹੋ ਸਮਾਏ ਜਿਹ ਕਾਟੀ ਸਿਲਕ ਦਿਆਲ ਪ੍ਰਭ ਸੇ ਜਨ ਲੱਗੇ ਭਗਤੇ ਹਰ ਗੁਰ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ।

ਸਾਹਿਬ ਕਮਾਲ, ਸਾਹਿਬ ਜਮਾਲ, ਸਾਹਿਬ ਬਰਕਤ, ਸਰਬ ਸਾਂਝੀ ਬਾਲਤਾ ਦੇ ਰਹਿਬਰ ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਸਾਡੇ ਸਭਨਾਂ ਦੀ ਝੋਲੀ ਦੇ ਅੰਦਰ ਪਾਵਨ ਹੁਕਮ ਦੀ ਦਾਤ ਪਾਈ ਹੈ। ਸੋ ਪਾਵਨ ਹੁਕਮ ਰਾਗ ਸੂਹੀ ਦੇ ਅੰਦਰ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 767 ਅਤੇ 768 ਅੰਗ ਦੇ ਉੱਪਰ ਸੁਭਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬੇਸ਼ਕੀਮਤੀ ਦਾਤਾਂ ਦੇ ਨਾਲ ਨਿਵਾਜਨਾ ਕਰਦੇ ਨੇ, ਆਓ ਪ੍ਰੇਮ ਸਤਿਕਾਰ

Carrie, I'm sorry.

ਸੱਚਤ ਦੱਖ ਹੇਲਾ ਕਰੋੜ ਸੱਚ ਸਭ ਤਾਣ ਸੱਚ ਸਭ ਜੋ ਸੱਚੀ ਤੇਰੀ ਸ਼ਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ।

ਸੱਚੇ ਹੀ ਸੱਚ ਨਿਪੜਾ ਚਨਵਾਕ ਕਿਹੜੇ ਜਜਮਾ ਲਿਆ ਥਾਉ ਨਾ ਪੈਨ ਕੁੜੀਆਂ ਮੋਹ ਕਾਲੇ ਤੋਂ ਜੁਚਾ ਲਿਆ ਤੇਰੇ ਨੈਣੇ ਤੇ ਸੱਚੇ ਹਾਥ ਦੇ ਸਿਰ ਤੋਂ ਲਿਖ ਨਾ ਵੇ ਤੇਰੇ ਬਹਾ ਗਿਆ ਲਿਖ ਨਾ ਵੇ।

ਪੌੜੀ ਆਪਣੇ ਭੁੱਖ ਪਸਮਿਟ ਭੁਸਦਾ ਆਇਆ ਵੱਡਾ ਹੋਰ ਦਰ ਦਰਸ਼ਨ ਲੱਗਾ ਚਲਾਇਆ ਅੱਗੇ ਕਨੇ ਕਿਰਤਵਾ ਚੇ ਮੈਨੇ ਕਾ ਕਰ ਸੰਗਾਇਆ ਖਾ ਨਾ ਕੋ